ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਪਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰ ਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸੁਆਲਿਓ। ਜਿਨ ਕੀਤੀ ਸੋ ਪਾਰ ਪਇਆ, ਕਹੋ ਨਾਨਕ ਕਰਤੇ ਕੀਆਂ ਬਾਤਾਂ।

ਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੁਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ।

भगत तेरी भगत भंडार जी भरे बेअंत बेअंता तेरे भगत सलाहन तुद जी।

ਤੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਾਂ।

ਸਿੱਖਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ।

ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ

ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਬਸੇ ਆਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸਗੋਦੀ ਪਾਤਸ਼ਾਹ ਦਸਵੀਂ ਪ੍ਰਿਥਮ ਭਗਵਤੀ ਸਮਰ ਕਹੇ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਫਿਰ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਨੂੰਨ ਦਿਆਵਤ ਆਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਦੇ ਪਿਤਰਾਤਮਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਘਰ ਸੱਚ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਚੱਪੀਆਂ ਚੱਪੀਆਂ ਜਿਹਨਾਂ ਨਾਮ ਝੱਪਿਆ ਬਣ ਛੱਕਿਆ ਦੇਈ ਚਲਾਈ ਤੇਗ ਵਾਹੀ ਦੇਗ ਨਿੜ ਕੇ ਤਦਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਰਵਾਏ ਕੋਪਰੀਆਂ ਲਵਾਈਆਂ ਚਰਖੀਆਂ ਦੇ ਜੜੇ ਆਰੇ ਨਚਰਾਏ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਤਸੰਗ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਥਵਾ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕਿਰਤਾਰ ਹੈ ਚਿਤ ਆਵਣ ਕਾ ਸਤਿਕਾਰ ਸਰਵ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਚਾਰਤ ਹਨ ਚਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਮੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਬੱਧ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਪ੍ਰਵਾਹ ਪੰਥ ਸਦਾ ਸ਼ਾਹੀ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਲੰਗਰ ਦਾਸ ਸੇਵਾ ਸੰਭਾਲ ਸਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਡਿਊਟੀਆਂ ਜੀ ਓਟ ਗੁਰੂ ਦੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਤਾ ਜੀਓ ਦੋਏ ਕਰ ਜੋੜ ਕਰਨ ਅਰਦਾਸ ਤੁਰ ਭਾਵੇ ਤਾਣੇ ਰਾਸ ਹੇ ਗਰੀਬ ਨਵਾਜ ਜੀ ਆਪ ਦੇ ਚੰਨ ਕਰਨਾ ਅਰਦਾਸ ਹੋਈ ਜੀ ਆਪ ਦੀ ਬਖਸ਼ਿਸ਼ ਹੋਈ ਜੀ ਗਰੀਬ ਨਵਾਜ ਕਿਰਪਾ ਦੁਆਰਾ ਬਾਅਦ ਪੈ ਦੇ ਕੀਰਤਨ ਦਰਬਾਰ ਆਪ ਦੇ ਚਰਨਾਂ ਨੂੰ ਸੱਜੇ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੂਰਦਾਰ ਰਹਿ ਰਹਾ ਤਾਂ ਪਾਠ ਦੇ ਕਿਰਪਾ ਕਰੋ ਗਰੀਬ ਨਵਾਜ ਦਤਾਰ ਜੀ ਬਖਸ਼ਿਸ਼ ਕਰੋ ਪਾਠ ਕਰਦੇ ਹਾਂ ਸੇਵਾ ਕਰਦੇ ਹਾਂ ਕੋਈ ਇਹ ਭੁੱਲ ਚੁੱਕਾ ਜੀ ਮਾਫੀ ਬਖਸ਼ੋ ਪੜ੍ਹੀ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨਿਸ਼ਾਨੀ ਦੀ ਬਾਧਾ ਕਰੋ ਜੀ ਅੱਗੋ ਤੋਂ ਸ਼ੁੱਧ ਮਿੱਤਰ ਬਾਣੀ ਚਾਰੀ ਬਣ ਬੁੱਧੀ ਬਖਸ਼ਿਸ਼ ਕਰੋ ਜੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਜੀ ਬਖਸ਼ੀਆਂ ਦਾਤਾਂ ਵਿੱਚੋਂ ਪੁੱਤਰ ਕਲਾਬ ਸ਼ਾਹੀ ਦੇ ਗਾਂ ਤਿਆਰ ਕਰੇ ਹਾਜ਼ਰ ਦਤਾਰ ਆਪ ਜੀ ਭੋਗ ਲਾਓ ਸ਼ੀਸ ਪ੍ਰਸਾਦ ਸ਼ਾਹ ਸੰਗਤ ਦੇ ਅਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾ ਹਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਦੇ ਰੱਖਿਆ ਬਖਸ਼ਿਸ਼ ਕਰੋ ਜੀ ਦਤਾਰ ਬਖਸ਼ਿਸ਼ ਕਰੋ ਗੀ ਰਿਵਾਜ ਆਪ ਦੇ ਬੱਖੀਆਂ ਦਾਤਾਂ ਦੇ ਲੰਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਦਤਾ ਆਪਦੇ ਚਰਨਾਂ ਸੇਵਾ ਕਰ ਦੇ ਟਹਿਜੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਰਾ ਬਖਸ਼ੋ ਜੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਪਾਲਤਾ ਕਰੋ ਗੁਰੂ ਜੀ ਰਿਵਾਜ ਕਿਰਪਾ ਕਰੋ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ ਸੰਗਤਾਂ ਯਾਦ ਦੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਰ ਤੇ ਤਿਰ ਫਿਰ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਰਿਵਾਜ ਬਖਸ਼ੋ ਦਿੱਤਾ ਭਾਈ ਸਰਬਜੀਤ ਸਿੰਘ ਜੀ ਨੇ ਰਿਵਾਜ ਨਵਾਂ ਕੰਮ ਸ਼ੁਰੂ ਕੀਤਾ ਹੈ ਸੋ ਆਪਦੇ ਚਰਨਾਂ ਦੇ ਉਠਾ ਹੱਥ ਲੈਂਦੇ ਹਾਂ ਅਰਦਾਸ ਬੇਨਤੀ ਕਰਦੇ ਹਾਂ ਮਿਹਨਤ ਮਾਰੇ ਹੱਥ ਦੇ ਦਰ ਪ੍ਰਵਾਨ ਕਰੋ ਬਖਸ਼ ਕਰੋ ਗਰੀਬ ਨਵਾਜ ਜੀ ਭਾਈ ਸਰਬਜੀਤ ਸਿੰਘ ਦੇ ਸਿਰ ਤੇ ਮਿਹਰ ਪਿਆਰ ਰੱਖੋ ਅਤੇ ਉਹਨਾਂ ਜੋ ਨਵਾਂ ਕੰਮ ਸ਼ੁਰੂ ਕੀਤਾ ਆਪਣੇ ਸੇਵਕ ਨੂੰ ਕਾਮਯਾਬੀ ਹੋ ਕੇ ਚਾਟੀਕਰਾ ਬਖਸ਼ੋ ਕਾਰੋਬਾਰ ਦੀ ਵਾਧੇ ਬਖਸ਼ਿਆ ਦੀ ਪਾਲਦਾ ਕਰੋ ਜੀ ਗੁਰਦੀਪ ਨਵਾਜ ਗਰੀਬ ਬੱਚਾ ਯੁਵਰਾਜ ਸਿੰਘ ਨੇ ਗਰੀਬ ਨਵੀਂ ਜਾਬ ਮਿਲਣ ਤੇ ਆਪ ਜੀ ਦਾ ਧੰਨਵਾਦ ਕਰਦੇ ਸ਼ੁਕਰੀਆ ਕਰਦੇ ਹਾਂ ਅਤੇ ਸਦਰੀ ਕਾਮਯਾਬ ਹੋਣ ਤੇ ਧੰਨਵਾਦ ਕਰਦੇ ਗਰੀਬ ਸੇਵਕ ਨੂੰ ਬੇਤਨਾ ਬੇਟਾ ਦਾ ਪ੍ਰਵਾਨ ਕਰੋ ਦਾਰ ਬਖਸ਼ਿਸ਼ ਕਰੋ ਯੁਵਰਾਜ ਸਿੰਘ ਬੱਚੇ ਸੁਖਰਾਜ ਸਿੰਘ ਦੱਤੇ ਪਾਤਸ਼ਾਹ ਜੀ ਆਪਣੀ ਜਾਬ ਵਿੱਚ ਕਾਮਯਾਬੀ ਬਖਸ਼ ਕਰਨੀ ਤਰੱਕੀਆਂ ਬਖਸ਼ਿਸ਼ ਕਰਨੀਆਂ ਅਤੇ ਸੇਵ ਹਮੇਸ਼ਾ ਤੰਦਰੁਸਤੀ ਬਖਸ਼ੋ ਲੰਮੀ ਅੱਜ ਬਖਸ਼ੋ ਗੁਰੂ ਸਿੱਖੀ ਨਾਮ ਦਾ ਬਖਸ਼ ਕਰ ਦਿੱਤਾ ਸਦਾ ਚਾਟੀ ਕਲਾਬ ਦੀ ਪਾਲਦਾ ਕਰੋ ਜੀ ਗੁਰਦੀਪ ਰਾਜ ਬਖਸ਼ੋ ਦਾ ਧਾਰ ਲਿਓ ਸੇਵ ਕੌਮ ਨੂੰ ਖਾਲਸਾ ਪੰਥ ਨੂੰ ਏਕ ਤਾਂ ਸਵਾਗ ਪਿਆਰ ਦੀ ਬਖਸ਼ੀ ਕਰਕੇ ਸੱਤ ਰੋਜ਼ ਦਾਰ ਬਖਸ਼ੋ ਚੰਨਾ ਨਾ ਜੋੜੋ ਗੁਰਬਾਣੀ ਦਾ ਪਿਆਰ ਰੱਖਿਆ ਦਿੱਤਾ ਹਰ ਮੈਦਾਨ ਦੀਵਾਨ ਫਤਿਹ ਬਖਸ਼ਾ ਦੀ ਪਾਲਦਾ ਕਰੋ ਜੀ ਗੁਰਦੀਪ ਰਾਜ ਧਾਰ ਲਿਓ ਦੂਰ ਦੇ ਘਰੇ ਬੈਠੀਆਂ ਲਾਈਵ ਤੱਕ ਕੀਤੀ ਸ਼ਰਮ ਕਰ ਰਹੀ ਹਾਂ ਸਾਰੇ ਸੇਵ ਸੰਘਾਜੀ ਪ੍ਰਵਾਜ ਨੂੰ ਘੜੀਆਂ ਲਿਖ ਕੇ ਲਾਓ ਦਾਰਾ ਨੇ ਕਿਰਪਾ ਕਰੀ ਸੰਗਤਾਂ ਨੂੰ ਬਖਸ਼ੇ ਸੰਗਤਾਂ ਆਪਦੇ ਚੈਨਲ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਦਰ ਸੰਗਤਾਂ ਮਾਇਆ ਪੇਟਾ ਕਰੀ ਚੈਨਲ ਪ੍ਰਵਾਨ ਕਰੋ ਬਖਸ਼ਾਂ ਸਭ ਦੀਆਂ ਕਮਾਈਆਂ ਸਭ ਕਰੋ ਕਾਰਜ ਵੱਧ ਬਖਸ਼ਦਾਰ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਰਮਾ ਪੂਰੀਆਂ ਕਰੋ ਜੀ ਤਾਰ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਕੋਈ ਤੇ ਰੁਕ ਨਵੇਂ ਬਖਸ਼ੇ ਉਪਰੰਤ
ਅੱਜ ਦੇ ਛਾਵਾਂ ਦੇ ਕਥਿਤ ਬਾਰੇ ਰਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਕਾ ਸਵਾਰ ਕੇ ਚਨ ਅਰਜੁਨ ਆਦਿ ਬਣਾਓ ਸ਼ੋਧ ਪਿੱਤਰ ਸਵਾਰਾਂ ਦੀ ਕਿਰਪਾ ਦਿੱਤਾ ਸਹੀ ਪਿਆਰੇ ਮੇਰੇ ਦਿਲ ਪੰਜਾਬ ਦਾ ਨਾਮ ਦਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਰਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਾਈ ਅਕਾਲ ਕੇ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਏ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਹੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਦੋ ਤੇਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰੇ ਉਤਾਰਨ ਖੰਡ

सूर्यास सत्रियाकाल। वाहिगुरु जी का खालसा, वाहिगुरु।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਔਰ ਸਤਿਕਾਰ ਜੋ ਸਾਹਿਬ ਸਿੰਘ ਜੀ ਮਾਰੇ ਬਖਸ਼ਿਸ਼ ਸਾਹਿਬ ਸਤਿ ਸ਼ਰਧਾ ਭਾਵ ਅਨੁਸਾਰ ਮਾਰੇ ਨਿੱਘੀ ਗੋਤੇ ਬੈਠ ਕੇ ਬਾਅਦ ਪੈਰ ਦੇ ਕੀਰਤਨ ਸਰਵਣ ਕੀਤੇ ਨੇ। ਇਸ ਵੇਲੇ ਸਿੰਧਾ ਸਮਾਂ ਜਾਣ ਕੇ ਸੋਧਾ ਰਾਜ ਸਾਹਿਬ ਜੀ ਪਾਠ ਸਰਵਣ ਕੀਤੇ ਹਨ। ਅਰਦਾਸ ਆਦੀ ਭਰੀਏ ਮਾਰੇ ਬਖਸ਼ੇ ਪਿਤੂ ਗੁਰਨਾਨਕ ਸਰਵਣ ਕੀਤੇ ਨੇ। ਸਤਿ ਸ਼੍ਰੀ ਅਕਾਲ ਵਾਸਤਵਾ ਗੁਰੂ ਸਾਹਿਬ ਨੇ ਆਪ ਗੁਰੂ ਘਰ ਤੁਹਾਨੂੰ ਬਖਸ਼ਿਸ਼ ਕੀਤਾ ਹੈ ਔਰ ਸਤਿ ਸ਼੍ਰੀ ਅਕਾਲ। ਤੁਹਾਨੂੰ ਪਤਾ ਹੈ ਕਿ ਹੁਣ ਸ਼ਾਮ ਦੇ ਆਰੰਭ ਹੋਣੇ ਨੇ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਹਰਭਜਨ ਸਿੰਘ ਜੀ ਦਾ ਜਥਾ, ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਕੀਰਤਨ ਸਿੰਘ ਦੁਆਰਾ ਆਪ ਸੰਗਤ ਮਾਤਾ ਸਾਹਿਬ ਚੰਨ ਜੋੜਨ ਵਾਸਤੇ ਮਹਾਨ ਉਪਰਾਲਾ ਕਰਨਗੇ। ਇਸ ਤੋਂ ਬਾਅਦ 7 ਤੋਂ ਲੈ ਕੇ 7:30 ਤੱਕ 8 ਤੱਕ ਸਾਧ ਸੰਗਤ ਜੀ ਸਿਮਰਨ ਹੋਵੇਗਾ। ਉਸ ਤੋਂ ਬਾਅਦ 8:30 ਤੋਂ ਲੈ ਕੇ 7:30 ਤੱਕ ਕੀਰਤਨ ਕਰਨਗੇ ਭਾਈ ਪ੍ਰਿਤਪਾਲ ਸਿੰਘ ਰਸੀਲੇ ਦਾ ਜਥਾ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਠੀਕ 8:30 ਤੱਕ ਮਾਰੀ ਨਿੱਘੀ ਆਨੰਦ ਮਾਣਦੇ ਹਾਂ ਅੱਜ ਦੇ ਸ਼ਾਮਾਂ ਦੇ ਸਾਰੇ ਕਥੇ ਇਸ ਵਾਰ ਸਰਵਣ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਪ੍ਰਸਾਦ ਸਿੰਘ ਦਰਸ਼ਨ ਕਰਨ ਬੇਨਤੀ ਕਿ ਆਹ ਜ਼ਰੂਰ ਕਿਰਪਾ ਕਰੋ, ਹਰ ਰੋਜ਼ ਗੁਰੂ ਘਰ ਆਓ, ਮੱਥਾ ਟੇਕ ਅਰਦਾਸ ਕਰੋ। ਜਿਹਦੇ ਦੇ ਤੱਕ ਚਾਹੋ ਸਾਧ ਸੰਗਤ ਜੀ ਤੁਸੀਂ ਮਾਰੀ ਨਿੱਘੀ ਹੋ ਜੀ ਬੈਠੇ ਕਥਾ ਕੀ ਦਰਬਾਰ ਸਰਵ ਕਰ ਸਕਦੇ ਹੋ। ਸੋ ਆਪ ਸਾਧ ਸੰਗਤ ਜੀ ਦਰਸ਼ਨ ਕਰਨ ਬੇਨਤੀ ਹੈ ਕਿ ਤੁਸੀਂ ਦੇਖ ਰਹੇ ਹੋ ਕਿ ਗੁਰੂ ਘਰ ਜੋ ਨਾਥ ਸਰ ਸੋਤਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ 'ਚ ਬਹੁਤ ਜ਼ਿਆਦਾ ਖਰਚਾ ਹੋ ਰਿਹਾ। ਸੋ ਗੁਰੂ ਮਾਰੀ ਬਖਸ਼ਿਸ਼ ਹੋਈ ਸਾਧ ਸੰਗਤ ਜੀ ਆਪ ਸੰਗਤਾਂ ਵੱਲੋਂ ਆਪਣਾ ਦਸਵੰਧ ਸਫਲ ਕਰਦੇ ਹਾਂ। ਬੇਅੰਤ ਮਾਇਆ ਸੰਗਤਾਂ ਨੇ ਭੇਟਾ ਕੀਤੀ ਹੈ, ਸੋ ਵਟਪਾਗੀ ਹਨ ਜਿਨ੍ਹਾਂ ਜਿਨ੍ਹਾਂ 'ਚ ਮਾਇਆ ਭੇਟਾ ਨਹੀਂ ਕੀ, ਸਾਰਿਆਂ ਨੂੰ ਬੇਨਤੀਆਂ ਜ਼ਰੂਰ ਇਹਨਾਂ 'ਚ ਆਪ ਹਿੱਸਾ ਪਾ ਕੇ ਅਸੀਂ ਸਾਰੇ ਮਿਲ ਕੇ ਇਹਨਾਂ ਨੂੰ ਬਿਲਡਿੰਗਾਂ ਨੂੰ ਸੰਪੂਰਨ ਕਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਗੁਰੂ ਮਹਾਰਾਜ ਕਾਰਜ ਸਫਲ ਹੋਣ। ਸੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਆਜ ਰੋਜ਼ ਸੁਣਦੇ ਹੋ ਪੁੱਤਰ ਗੁਰਬਾਣੀ ਦੇ ਲੜੀਵਾਰ ਪਾਠ ਹੋ ਰਹੇ ਨੇ ਸਰਬੱਤ ਦੇ ਭਲੇ ਵਾਸਤੇ। ਸੋ ਉਹ 'ਚ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਸਾਧ ਸੰਗਤ ਜੀ ਆਪ ਸਾਨੂੰ ਕਰਿਆ ਕਰੋ। ਬੇਅੰਤ ਪਰਿਵਾਰਾਂ ਵੱਲੋਂ ਘਰਾਂ 'ਚ ਸਹਿਜ ਪਾਠ ਨਾਲ ਆਰੰਭ ਹੋਏ ਨੇ, ਸੰਗਤਾਂ ਨਾਲ ਪਾਠ ਕਰ ਰਹੀਆਂ ਨੇ, ਵਟਭਾਗੀ ਹਨ। ਉਹਨਾਂ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਰਜਿੰਦਰ ਸਿੰਘ ਤੁਸੀਂ ਸੈਕਟਰੀ ਸਾਹਿਬ ਨਾਲ ਆਪਣਾ ਸੰਪਰਕ ਕਰੋ। ਉਹਨਾਂ ਦਾ ਨੰਬਰ ਹੈ 4087124145। ਸੋ ਸਾਥੀ ਉਹਨਾਂ ਨਾਲ ਸੰਪਰਕ ਕਰਕੇ ਆਪਣਾ ਨਾਮ ਨੰਬਰ ਦੇ ਦਿਓ ਤਾਂ ਕਿ ਉਹਨਾਂ ਸਮੇਂ ਜੋ ਵੀ ਪ੍ਰੋਗਰਾਮ ਹੋਵੇ ਤੁਹਾਨੂੰ ਟੈਲੀਫੋਨ ਕਰਕੇ ਉਹਦੇ ਨਾਲ ਸ਼ਾਮਲ ਕਰ ਸਕਣ। ਸੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ 11, 12, 13 ਨੂੰ ਰਾਗ ਕੀਰਤਨ ਦਰਬਾਰ ਹੋ ਰਿਹਾ ਗੁਰੂ ਘਰ ਸਾਹਿਬ ਰੋਜ਼ੇ, ਉਹਦੇ ਵਿੱਚ ਜ਼ਰੂਰ ਸਾਧ ਸੰਗਤ ਜੀ ਆਓ। ਇਹ ਜੋ ਮਹਾਨ ਸਮਾਂ ਹੈ ਹਰ ਰੋਜ਼ ਨਹੀਂ ਸਾਨੂੰ ਪ੍ਰਾਪਤ ਹੁੰਦਾ, ਔਰ ਜਦੋਂ ਹੋਵੇ ਉਸ ਨੂੰ ਜ਼ਰੂਰ ਅਵੇਲ ਕਰਨ ਦੀ ਕੋਸ਼ਿਸ਼ ਕਰੀਏ। ਸਾਧ ਸੰਗਤ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਦਰਬਾਰ ਸਾਹਿਬ ਦਾ ਜ਼ਰੂਰੀ ਰਾਗੀ ਜਥਾ ਭਾਈ ਲਖਵਿੰਦਰ ਸਿੰਘ ਜੀ, ਭਾਈ ਗੁਰਮੇਲ ਸਿੰਘ ਜੀ, ਸੋ ਸਾਡੇ ਪਾਸ ਕੀਰਤਨ ਕਰ ਰਹੇ ਨੇ। ਸੋ ਆਪ ਜ਼ਰੂਰ ਸੰਗਤਾਂ ਨੇ ਹਾਜ਼ਰੀ ਭਰਨੀ ਹੋ, ਅੱਜ ਨੂੰ ਅੱਜ ਕਿਤੇ ਉਹ ਛੁੱਟੀ 'ਤੇ ਗਏ ਨੇ, ਕੱਲ੍ਹ ਨੂੰ ਜ਼ਰੂਰ ਆਉਣਗੇ। ਸਾਧ ਸੰਗਤ ਜੀ ਭਾਈ ਲਖਵਿੰਦਰ ਸਿੰਘ ਜੀ ਸਾਡੇ ਪਾਸ ਜੋ 27 ਤਰੀਕ ਤੱਕ ਕਥਾ ਕਰ ਰਹੇ ਨੇ, ਆਪ ਜ਼ਰੂਰ ਹਾਜ਼ਰੀਆਂ ਭਰੋ। ਇਹ ਜੋ ਮਹਾਨ ਵੀਰ ਵਿਦਵਾਨ ਆਏ ਨੇ ਇਹਨਾਂ ਦੀ ਕਥਾ ਜ਼ਰੂਰ ਸਰਵ ਕਰਿਆ ਕਰੋ, ਸੁਬਹ ਔਰ ਸ਼ਾਮ ਦੋਨੋਂ ਟਾਈਮ 'ਤੇ। ਸੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ 17 ਸਤੰਬਰ ਨੂੰ ਹੋਇਆ ਪਹਿਲਾ ਪ੍ਰਕਾਸ਼ ਪੁਰਬ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜ਼ਰੂਰ ਉਸ ਦਿਨ ਹਾਜ਼ਰੀ ਭਰਨੀ ਨੇ ਸਾਰੀ ਸੰਗਤਾਂ ਨੇ, ਅਤੇ ਨਾਲ ਉਸ ਦਿਨ ਜੋ ਸਹਿਜ ਪਾਠ ਰੱਖੇ ਨੇ ਉਹਨਾਂ ਦੇ ਭੋਗ ਪੈਣਗੇ। ਸੋ ਆਪ ਸੰਗਤਾਂ ਦੀ ਹਾਜ਼ਰੀ ਭਰੋ। ਗੁਰੂ ਮਹਾਰਾਜ ਜੀ ਸਾਨੂੰ ਜੋ ਮਹਾਨ ਦਾਜ ਬਖਸ਼ ਕੀਤਾ, ਧੰਨਵਾਦ ਕਰਦੇ ਹੋਏ ਅੱਜ ਇਕੱਠੇ ਹੋ ਕੇ ਬਾਰੇ ਚਰਨਾਂ ਧੰਨਵਾਦ ਕਰਦੇ, ਛੁੱਟੀਆਂ ਅਦਾ ਕਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਪ੍ਰਸ਼ਾਦ ਸਿੰਘ ਜੋ ਭਾਈ ਸਾਹਿਬ ਤਿਆਰ ਨੇ, ਇਹਨਾਂ ਬੇਨਤੀ ਕਰਾਂਗੇ ਕਿ ਦਰਾਮ ਕਰਨ ਸਰਵ ਕਰੀਏ। ਭਾਈ ਸਾਹਿਬ ਠੀਕ 7 ਵਜੇ ਤੱਕ ਆਰਤੀ ਕੀਤੇ ਨਾਮ ਸਿਮਰ ਦੁਆਰਾ ਆਪ ਸੰਗਤਾਂ ਬਾਰੇ ਚੁਣ ਜਰਨਾਂ ਜੋੜਨ ਵਾਸਤੇ ਮਹਾਨ ਉਪਰਾਲਾ ਕਰਨਗੇ ਔਰ ਸਤਸੰਗ ਜੀ ਸਰਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪ ਸਾਰੇ ਨੂੰ ਆਪਾਂ ਨਾਮ ਸਿਮਰਨ ਦੇ ਨਾਲ ਜੁੜੀਏ ਜੀ। ਜਿੱਦਾਂ ਕਿ ਗੁਰੂ ਜੀ ਦਾ ਉਪਦੇਸ਼ ਹੈ, ਸ਼੍ਰਵਣੀ ਸੁਣੀਏ, ਰਸਨਾ ਗਾਈਏ, ਹਿਰਦੇ ਧਿਆਈਏ ਸੋਈ। ਸੋ ਆਪਾਂ ਕੋਸ਼ਿਸ਼ ਕਰਨੀ ਹੈ ਜਦੋਂ ਆਪਾਂ ਸਿਮਰਨ ਕਰਨਾ, ਆਪਣੀਆਂ ਅੱਖਾਂ ਬੰਦ ਰੱਖੀਏ ਅਤੇ ਆਪਣੇ ਕੰਨਾਂ ਦੇ ਨਾਲ ਆਪਣੀ ਆਵਾਜ਼ ਨੂੰ ਸੁਣਨਾ ਹੈ। ਜਦੋਂ ਵਾਹੇ ਕਹਿਣਾ ਹੈ, ਆਪਣੀ ਆਵਾਜ਼ ਨੂੰ ਆਪ ਸੁਣਨਾ ਹੈ ਅਤੇ ਆਪਣਾ ਧਿਆਨ ਆਪਣੀ ਆਵਾਜ਼ ਵਿੱਚ ਰੱਖਣਾ ਹੈ ਜੀ। ਆਓ ਸਾਰੇ ਸ਼ੁਰੂ ਕਰੀਏ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Bye, guru. Bye, guru. Bye, guru. Bye, guru. Bye.

Bye. Da-da. Bye. Da-da. Bye. Da-da. Bye. Da-da. Bye.

Bye.

Vai guru, vai guru, vai guru, vai guru, vai guru.

ਸੀਗਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਮਾਂ ਜੀ ਕਹਿੰਦੇ ਹਨ ਕਿ ਤੂੰ ਆਪਣਾ ਧਿਆਨ ਆਪਣੇ ਗੁਰਮੰਤਰ ਜੋ ਜਪਦੇ ਹਾਂ ਉਹਦੀ ਧੁਨ ਵਿੱਚ ਲਾ। ਇਹ ਠੀਕ ਹੈ, ਜੇ ਆਪਾਂ ਪਹਿਲਾਂ ਨਾਮ ਜਪਾਂਗੇ ਆਪਣਾ ਮਨ ਇੱਧਰ ਉੱਧਰ ਬਹੁਤ ਜਾਵੇਗਾ, ਪਰ ਆਪਾਂ ਮਨ ਨੂੰ ਫਿਰ ਖਿੱਚ ਕੇ ਲੈ ਕੇ ਆਉਣਾ ਹੈ, ਆਪਣੀ ਆਵਾਜ਼ ਨੂੰ ਵਾਰ ਵਾਰ ਸੁਣਾਉਣਾ ਹੈ। ਇਸ ਤਰ੍ਹਾਂ ਮਾਂ ਜੀ ਕਿਰਪਾ ਕਰਨਗੇ। ਆਓ ਸਾਰੇ ਆਪਾਂ ਵੀ ਕੋਸ਼ਿਸ਼ ਕਰੀਏ, ਆਪਾਂ ਸੰਗਤ ਵਿੱਚ ਬੈਠੇ ਹਾਂ, ਆਪਾਂ ਇਸ ਅਵਸਰ ਦਾ ਆਪਾਂ ਲਾਹਾ ਖੱਟੀਏ। ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ, ਸਾਰੀ ਹੀ ਸੰਗਤ ਕੋਸ਼ਿਸ਼ ਕਰਨੀ ਹੈ ਕਿ ਅੱਖਾਂ ਬੰਦ ਕਰਕੇ ਜਦੋਂ ਵਾਹੇ ਕਹਿਣਾ ਹੈ ਆਪਣੀ ਆਵਾਜ਼ ਨੂੰ ਸੁਣਨਾ ਹੈ, ਅਤੇ ਜਦੋਂ ਫਿਰ ਗੁਰੂ ਕਹਿਣਾ ਹੈ ਆਪਣੀ ਆਵਾਜ਼ ਨੂੰ ਸੁਣਨਾ ਹੈ। ਆਓ ਸਾਰੀ ਸੰਗਤ ਕਿਰਪਾ ਕਰੋ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Bye.

Bye.

Bye. Guru. Bye. Guru. Bye. Guru. Bye. Guru. Bye.

guru, bye, guru, bye, guru, bye, guru, bye, guru, bye, guru, bye, guru, bye.

Vaheguru, Vaheguru, Vaheguru, Vaheguru, Vaheguru, Vaheguru, Vaheguru. ਜਿਤਨੀਆਂ ਕਿ ਬੇਨਤੀਆਂ ਪ੍ਰਵਾਨ ਕਰਨਾ ਜੀ ਸਿਮਰਨ ਕਰਦਿਆਂ ਬਾਣੀ ਪੜ੍ਹਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ ਹਨ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਰੀ ਜਿੱਤ ਸੋਹੇਲੈ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀਅੜੇ ਸੰਭਾਲੀ ਜਨ ਦੇਖੈ ਕਾਦੇ ਉਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸੁਮਾਰ ਸੰਭਤ ਸਾਹਾ ਲਿਖਿਆ ਮਿਲ ਕਿਰਪਾ ਵੋ ਤੇਨ ਦੇਹੋ ਸੱਜਣਿਆ ਸੀਸਣੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਹੁ ਜਾ ਸਦੜੇ ਨਿਤ ਭਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹਿਆ ਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਗ ਵਡਾਈ ਤੋਏ ਰਹਾਉ ਵਿਸ ਵਿੱਚ ਅਸਿਆ ਘੜੀਆਂ ਪਹਿਰਾ ਚੇਤੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡੋ ਜਨਕ ਮੋਤੀ ਧੂਪ ਮਲਿਆ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੀ ਕਾ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਚਲਤ ਮੋਹੀ ਸਮੈ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵ ਹੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕਾ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬੋਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਤਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲੈ ਚਬੈ ਦੁਖ ਪਾਵੈ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਵਰ ਵਾ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਨਾਹਾ ਆ ਗਏ ਬਸਨ ਸੁਹੇਲਾ ਆਉਦ ਘਟੈ ਦਿਨਸ ਰਹਿਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪੀ ਆਵੈ ਇਹੋ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਾਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ।

ਬੋਲਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ। ਜਿਸ ਡਿੱਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰਿਐ ਕਰਨਾ ਨਿਧਾਵੇ ਤਾਏ ਸਭ ਥਾਈਂ ਹੋਣਾ ਸਾਹਿਬ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਰਕਾ ਧਿਆਨ ਕਰਕੇ ਬੋਲਾਂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜਾ ਕੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦਰੀ ਆਪ ਜਾ ਜੇ ਦਰੋ ਕਰੋ ਵਰਸਾਏ ਪਿਆਰ ਵਾਲੇ ਸਰਦਾਰ ਅਜੈਬ ਸਿੰਘ ਜੀ ਲਾਂਗੜੀਆਂ ਦੀ ਸਾਲਾਨਾ ਯਾਦ ਵਿੱਚ ਪਰਿਵਾਰ ਵੱਲੋਂ ਬੇਅੰਤ ਮਾਇਆ ਭੇਟਾ ਕੀਤੀ ਗਈ ਹੈ। ਸੇਵਾ ਥਾਏ ਪਾਣੀ ਆਪਣਾ ਮਿਹਰ ਭਰਿਆ ਹੱਥ ਰੱਖਣਾ ਅਜੈਬ ਸਿੰਘ ਜੀ ਲਾਂਗੜੀਆਂ ਨੂੰ ਆਪਣੇ ਚਰਨ ਕਮਲਾਂ ਵਿੱਚ ਨਿਵਾਸਾ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਇਸ ਵੇਲੇ ਆਪ ਜਾ ਕੇ ਹਜ਼ੂਰ ਕੀਰਤਨ ਸੋਹਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ। ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਅੱਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ। ਆਪ ਜੀਆਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ। ਇਸ ਵੇਲੇ ਆਪ ਜੀਆਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ। ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ। ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ। ਅਖਰਵਾਦ ਘਾਟ ਪੜਿਆ ਪੁਲਚਕ ਮਾਫ ਕਰਨਾ। ਸਰਬੱਤ ਦੇ ਕਾਜ ਰਾਸ ਕਰਨੇ ਸਹੀ ਸੰਤ ਪਿਆਰੇ ਮੇਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਤੈ ਵਸਾਇਆ, ਸੁਖ ਸਾਗਰ ਗੁਰ ਪਾਇਆ, ਤਾਂ ਸਹਸਾ ਸਗਲ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੇ ਅੰਮ੍ਰਿਤ ਜਾ ਕੇ ਦ੍ਰਿਟ ਦਰ ਧਨ ਪੇਖਤ ਉਦਰਤ ਤ੍ਰਿਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਤਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋ ਹੋਤ ਨਿਹਾਲ ਆਕੈ ਨਿਕਟ ਨਾ ਆਵਦ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਪਦੀ ਸੰਤ ਸੰਗ ਅੰਤਰ ਪ੍ਰਭ ਜੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਏਕ ਸਗਲ ਸਮਗਰੀ ਏਕ ਜਗਟ ਮਾਹੀ ਅਨਿਕ ਰੰਗ ਨਾਨਾ ਦਿਸ਼ਟਾ ਹੈ ਨਾਮ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ਼ਕਾ ਵਿਸਰਾਮ ਤੁਨ ਸਮਾਰ ਅਨੰਤ ਨਾਰੂ ਕਹਿਣ ਨਾ ਜਾਈ ਅਚਜ ਵਿਸਮਾਰ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੀਜਨ ਸੋ ਜੀ ਪਾਇ ਸੋ ਅੰਤਰ ਤੋਂ ਬਾਰ ਅਨੰਤ ਘਟ ਘਟ ਪਿਆ ਪ੍ਰਿਆ ਭਗਵੰਤ ਤਰਨ ਮਾਹੇ ਆਕਾਸ਼ ਪਿਆਰ ਸਰਬ ਲੋਕ ਪੂਰਨ ਪ੍ਰਤਪਾਲ ਬੰਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੁੰਤਰ ਮਾਹੇ ਚਾਰ ਕੁੰਡ ਦੈ ਦਿਸ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਣ ਸਮਰਥ ਮਾਰੇਕ ਸਤੀ ਅਰ ਸੂਰ ਨਖੇਤਰ ਮਾਏਕ ਬਾਣੀ ਪ੍ਰਭ ਕੇ ਸਭ ਕੋ ਬੋਲੈ ਆਪ ਅਡੋ ਨਾ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ।

ਇੱਕ ਹੁਕਮੀ ਸਦਾ ਪਵਾਈ ਹੈ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੀ ਬੁਝੈ, ਤਾਂ ਹੋ ਮੈਂ ਕਹਿ

ਸਾਧਿਕ ਦੇਵ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾਂ ਜਿਤ ਜਪਾਵਾਂ ਵਿਣ ਬਾਣੀ ਕੇ ਨਾਹੀ ਕਰੀ ਜੇ ਚੀ ਸਿੱਟੂ ਪਾਈ ਵੇਖਾ ਵਿਣ ਕਰਮਾ ਕੇ ਮਿਲਾ ਰਹੀ ਮਤ ਵਿਤਰਤ ਜਵਾਹਰ ਬਾਣੀ ਜੇ ਇੱਕ ਗੁਰ ਕੇ ਸਿੱਖ ਸੁਣੀ ਗੁਰਾ ਇੱਕ ਦੇਵ ਜਾਏ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁ ਵਿਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਚੰਗਾ ਨਾ ਰਖਾਇ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੂਝਈ ਜੇ ਤੁਣ ਕੋਈ ਕਰੇ ਸੁਣਿਐ ਸਿੱਧ ਪੀਰ ਸੁਣਨਾ ਸੁਣਿਐ ਧਰਤ ਤਵਲਿਆ ਕਾਚ ਸੁਣਿਐ ਦੀਪ ਲੋ ਪਾਤਾਲ ਸੁਣੈ ਪੋਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਦਾਸ ਸੁਣਿਆ ਦੁਖ ਪਾਪ ਕਾ ਰਾਸ ਸੁਣਿਆ ਇਸਰ ਪਰਮਾਇੰਦ ਸੁਣਿਆ ਮੁਖਸਾਲਾ ਹਣਮੰਦ ਸੁਣਿਆ ਜੋਗ ਜੁਗਤਨ ਵੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਰਾਸ ਸੁਣਿਆ ਸਤਸੰਤੋਖ ਗਿਆਨ ਸੁਣਿਆ ਅਠਸਟ ਕਾ ਇਸ਼ਨਾਨ ਸੁਣਿਆ ਪੜ ਪੜ ਪਾਪ ਹੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਰਾਸ ਸੁਣਿਆ ਸਰਾ ਗੁਣਾ ਕੇ ਕਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹੂ ਸੁਣਿਆ ਹਾਥ ਹੋਵੈ ਸੁਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਰਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਬਿਤੇ ਬਿਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਤਗਲ ਭਾਉਣ ਕੇ ਸੁਧ ਮੰਨੈ ਮੂੰਹ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਸਾਖ ਨਾ ਪਾਈ ਮੰਨੈ ਪਸਿਓ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਪੰਚ ਮੰਨੈ ਧਰਮ ਸੇਤੀ ਸਰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਪਾਵ ਹੈ ਮੁਖ ਦੁਆਰ।

ਕਹਿ ਉੱਠ ਜਾਏ, ਇੱਥੇ ਕਿਤੇ ਹੋਰ ਕਰੇ ਤਾਂ ਆਖ ਰਸ ਕਹਿ ਕੇ ਜੀਵਨ ਪਾਵੈ ਤੇਵਣ ਹੋਏ, ਨਾਨਕ ਜਾਣੈ ਸਾਚਾ ਸੋਏ। ਲੇਕੋ ਆਖੈ ਬੋਲ ਵਿਗਾੜ, ਤਾਨਕੀਐ ਤਿਰਗਾਵਾਰਾ ਗਾਵਾਰ, ਸੋਦਰ ਕਿਹਾ ਸੋ ਘਰ ਕਿਹਾ, ਜਿਤ ਬੈ ਧਰਮ ਸੰਭਾਲੇ, ਵਾਜੇ ਨਾਲ ਅਨੇਕ ਟੰਕਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਪ੍ਰਿਸੁ ਕਈਆ, ਇੱਥੇ ਗਾਵਣ ਹਾਰੇ। ਗਾਵਹਿ ਤੁਨੋ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੇ ਸੁਣ ਸਦਾ ਸਵਾਰੇ, ਗਾਵਹਿ ਇੰਦ ਇੰਦਾ ਤਨ ਬੈਠੇ, ਦੇਵਤੀਆਂ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਨ ਪੰਡਤ ਪੜਨ ਰੱਖੀ ਸਰ, ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਨਿਆ ਮਨਮੋਹਨ, ਸੁਰਗਾ ਮਜ ਪਿਆਰੇ, ਗਾਵਨ ਨਰਤਨ ਉਪਾਏ ਤੇਰੇ, ਅਠ ਤੀਰਥ ਨਾਲੇ, ਗਾਵਹਿ ਜੋਤ ਮਹਾਬਲਪੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰਪੰਡਾ, ਘਰ ਘਰ ਰੱਖੇ ਧਾਰੇ, ਸੇ ਤੁਦਨੋ ਗਾਵਹਿ ਜੋ ਤੁਦ ਪਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ, ਨਾਨਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ, ਹੈ ਵੀ ਹੋਚੇ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੇ ਰੰਗੇ ਭਾਂਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵਤ ਸੀ ਵੜਿਆਈ, ਜੋਤ ਪਾਵੈ ਸੋਈ ਕਰਤੀ, ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋ ਸੰਪਤ ਚੋਲੀ, ਗਿਆਨ ਕੀ ਕਰਾ ਵਿਭੂਤ, ਚਿੰਤਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੇ ਸਗਲ ਜਮਾਤੇ, ਮਨ ਜੀਤੈ ਜਗਜੀਤ, ਆਦੇਸ਼ ਚੁਚੇ ਆਦੇਸ਼, ਆਦ ਅਮੀਰ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਭੁਗਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਰ, ਆਪ ਨਾਥ ਨਾਥੀ ਸਭ ਜਾ ਕੇ, ਪ੍ਰੇਕਸ਼ਿਤ ਅਵਰਾ ਤਾਰ, ਸੰਜੋਗ ਵਿਜੋਗ ਦੁਇ ਕਾ ਚਲਾਵੈ, ਲਿਖੇ ਆਵੇ ਭਾਗ, ਆਦੇਸ਼ ਸੇ ਆਦੇਸ਼, ਆਦ ਅਨੇਰ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਏਕਾ ਮਾਈ ਜਗਤ ਵਿਆਈ, ਤਿੰਨ ਚੇਲੇ ਪ੍ਰਵਾਣ, ਇੱਕ ਸੰਚਾਰੇ ਇੱਕ ਭੰਡਾਰੇ, ਇਕ ਲਾਏ ਦੀਵਾਣ, ਜਿਵਤ ਸੁਭਾਵੈ ਤਿਵੇ ਤਲਾਵੈ, ਜਿਉ ਹੋਵੈ ਪ੍ਰਮਾਣ, ਉਹ ਵੇਖੈ ਉਹ ਨਾ ਨਦਰ ਨਾ ਆਵੇ, ਬਹੁਤਾ ਇਹ ਵਿੜਾਣ, ਆਦੇਸ਼ ਤੇ ਆਦੇਸ਼, ਆਦ ਅਨੇਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਆਸਣ ਲੋਈ ਲੋਈ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਘਰ ਘਰ ਵੇਖੈ ਸਿਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਸੇ ਆਦੇਸ਼, ਆਦ ਅਨੇਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਬੋ ਲਖ ਹੋਏ, ਲਖ ਹੋਵੈ ਲਖ ਬੀਸ, ਲਖ ਲਖ ਗੇੜਾ ਆਖੀਐ, ਏਕ ਨਾਮ ਜਗਦੀਸ਼, ਏ ਤਰਾਹੇ ਪਤਪੌੜੀਆਂ, ਚੜੀਐ ਹੋਏ ਇੱਕੀਸ, ਸੁਣ ਗੱਲਾਂ ਆਕਾਸ ਕੇ, ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ, ਕੂੜੀ ਕੂੜੈ ਚੀਸ, ਆਖਣ ਜੋਰ ਚਪਹਿ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਨ ਮਨਸੋਰ, ਜੋਰ ਨਾ ਸੁਰਤੇ ਗਿਆਨ ਵਿਚਾਰ, ਜੋਰ ਨਾ ਜੂਤੀ ਸੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੇ ਰੁੱਤੇ ਸਿੱਤੇ ਵਾਰ, ਪੌਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪ੍ਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਗੇ ਰੰਗ, ਤਿਨਕੇ ਨਾਮ ਰੇ ਗ੍ਰੰਥ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਤੈ ਸੋਹਣ ਪੰਜ ਪ੍ਰਵਾਣ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੇ ਪਾਈ, ਨਾਨਕ ਗਿਆ ਜਾਪੇ ਜਾਈ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਪੋ ਕਰਮ, ਕੇਤੇ ਪੌਣ ਪਾਣੇ ਵੈ ਸੁੰਤਰ, ਕੇਤੇ ਕਾਨ ਮਹੇਸ਼, ਕੇਤੇ ਪਰਮੇ ਘਾਰਤ ਘੜੀਐ ਰੂਪ ਰੰਕੇ ਵੇਸ਼, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਦੂ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ,
ਕੇਤੇ ਦੇ ਵਿਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਤੁਰਤੀ ਸੇਵਕ ਕੇਤੇ ਨਾਨਕ ਅੰਤਰਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਕਾਰਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥਿਆ ਨਾ ਜਾਏ ਦੇਖੋ ਕਹਿ ਪਿੱਛੇ ਪਿਤਾਏ ਤਿੱਥੇ ਘੜੀਐ ਸੁਚ ਮਤ ਮਨ ਬੁੱਧ ਤਿੱਥੇ ਘੜੀਐ ਸੁਣਾ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾਂ ਬਾਹੇ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨਕਾ ਰਾਮ ਉਸੈ ਮਨ ਮਾਹੇ ਤਿੱਥੇ ਭਗਤ ਉਸੈ ਕਹਿ ਲੋ ਕ੍ਰੈ ਆਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਘਰ ਘਰ ਵੇਖੈ ਨਤਰ ਨਿਹਾਰ ਤਿੱਥੇ ਕੰਡ ਮੰਡਲ ਵਰਭੰਡ ਜੇ ਕੋ ਕਥੇ ਤਾਂ ਅੰਤਰਾਂਤ ਤਿੱਥੇ ਲੋਵੈ ਲੋਵੈ ਆਕਾਰ ਜੀਵ ਜੀਵ ਹੁਕਮ ਤਿਵੈ ਤਿਵਕਾਰ ਵੇਖੈ ਵਿਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਕਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਪਾਉ ਕੱਲਾ ਅਗਨ ਤਪਤਾਉ ਭਾਂਡਾ ਭਾਵ ਅੰਮ੍ਰਿਤ ਤਿਰਟਾਲ ਕੱਢੀਐ ਸਬਦ ਸੱਚੀ ਟਕਸਟਾਲ ਜਿਨ ਕੋ ਨਦਰ ਕਰਮ ਜਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਥ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਕੇਲਾ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹ ਦਸਵੀਂ ਛਪੈ ਚੰਦ ਤੋਂ ਪ੍ਰਕਾਰ। ਚੱਕਰ ਚੀਨ ਅਰ ਬ੍ਰਹਮ ਜਾਤ ਅਰ ਪਾਤ ਨਹਿੰਜੇ, ਰੂਪ ਰੰਗ ਅਰ ਰੇਕ ਭੇਕ ਕਉ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨੁਭਉ ਪ੍ਰਕਾਸ਼ਨ ਤੋਜ ਕਹੀ ਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਰੀ ਜੈ। ਤ੍ਰਿਭਵਨ ਮਹਿ ਅਸੁਰ ਨਰ ਅਸੁਰ ਨੇਤ ਨੇਤ ਬਣ, ਤ੍ਰਿਣ ਕਹਿਤ ਤੋ ਤਰਮ ਨਾਮ ਕਤੈ, ਕਵਨ ਕਰਮ ਨਾਮ ਬਣਤ ਸੁਮਤ। ਭੁਜੰਗ ਪ੍ਰਿਆ ਚੰਦ, ਭੁਜੰਗ ਪ੍ਰਿਆ ਚੰਦ, ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗਾ ਰੂਪੇ, ਨਮਸਤੰਗਾ ਰੂਪੇ, ਨਮਸਤੰਗਾ ਪੇਕੇ, ਨਮਸਤੰਗਾ ਲੇਖੇ, ਨਮਸਤੰਗਾ ਕਾਏ, ਨਮਸਤੰਗਾ ਜਾਏ, ਨਮਸਤੰਗਾ ਗੰਜੇ, ਨਮਸਤੰਗਾ ਪੰਜੇ, ਨਮਸਤੰਗਾ ਨਾਮੇ, ਨਮਸਤੰਗਾ ਕਾਮੇ, ਨਮਸਤੰਗਾ ਕਰਮੰਗ, ਨਮਸਤੰਗਾ ਧਰਮੰਗ, ਨਮਸਤੰਗਾ ਨਾਮੰਗ, ਨਮਸਤੰਗਾ ਧਾਮੰਗ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਚਵਈਏ ਸਰਾਵਕ ਸੁਧ ਸਮੂਹ ਚਿਦਾਨ ਕੇ ਦੇਖ ਪ੍ਰਿਓ ਕਰ ਜੋਗ ਜਤੀ ਕੇ ਸੁਰ ਸੁਰਾਦਨ ਸੁਧ ਸੁਦਾਦਿ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕਉ ਦੇਖ ਨਾ ਮਤ ਕਉ ਨਾ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੁੰਦੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਗਰੇ ਜਰ ਤੰਗ ਅਨੂਪੰਗ ਤੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਗੋਰਤ ਪਾਵਨ ਕੇ ਗਵਨ ਕੋ ਜਾਤ ਨਿਵਾਰੇ ਪਾਰੇ ਪੁਜਾਨ ਕੇ ਭੂਖ ਬਲੀ ਵਿਦ ਨਿਆਮਤ ਸੇ ਸੁਨਾ ਜਾਤ ਵਿਚਾਰੇ ਏਤੇ ਭਏ ਤੋ ਕਾਹਾਂ ਭਈ ਭੂਪਤ ਅੰਤ ਕੋ ਨਾਂਗੇ ਹੀ ਭਾਈ ਪਦਾਰੇ ਜੀਤ ਫਿਰੈ ਸਬਦੇ ਸਿਸਾਨ ਕੋ ਬਾਜਿਤ ਢੋਲ ਮਿਰਦੰ ਨੰਗਾਰੇ ਗੁੰਜਤ ਗੂੜ ਗਜਾਨ ਕੇ ਹਿੰਸਤ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਕ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ ਤੇਰੇ ਪਤ ਤੇਰੇ ਭਗਵਾਨ ਬਜੇ ਬਿਨ ਅੰਤ ਕੋ ਅੰਤ ਕੇ ਦਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸੇਖ ਵੇਦ ਪੁਰਾਣ ਕਥੇ ਪੁਰਾਣ ਜਮੀਨ ਜਬਾਨ ਸੁਬਾਨ ਕੇ ਪਿਖ ਪੌਣ ਆਹਾਰ ਜਤੀ ਜਿਤ ਤਾਰ ਸਭੈ ਸੁਵਿਚਾਰ ਹਜ਼ਾਰ ਵਿਦਿਕ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖ ਸੁਧ ਸਿਪਾ ਦੁੰਤ ਦੁਬਾ ਸੋ ਸਾਜ ਸਨਾ ਦੂਜਾ ਨਲੰਗੇ ਪਾਰੇ ਕੁਮਾਰ ਭਰੇ ਮਰਮਾ ਕਰ ਪਰਬਤ ਪੰਖਾਲੇ ਨਾ ਹਲੰਗੇ ਤੋਰ ਅਰੇਨ ਮਰੋ ਦੁਵਾਸਨ ਮਾਤੇ ਮਤੰਗ ਨਮਾਨ ਮਲੰਗੇ ਤੇਰੇ ਪਤ ਤੇਰੇ ਭਗਵਾਨ ਕਿਰਪਾ ਬਿਨ ਤਿਆਗ ਜਹਾਂ ਨਿਦਾਨ ਚਲੇਂਗੇ ਵੀਰ ਪਾਰ ਬੜੇ ਬਰਿਆਨ ਅਵਚਾਰ ਸਾਰ ਕੀ ਤਾਰ ਬਚਿਆ ਤੋਰਤ ਦੇਸ ਮਲਿੰਦ ਮਵਾਟ ਨੂੰ ਮਾਤੇ ਕ ਜਾਣ ਕੇ ਮਾਲ ਮਲਈਆ ਗਾਡੇ ਗਨਾਨ ਕੇ ਧੋਣ ਹਾਰ ਸੋ ਬਾਤ ਨਹੀਂ ਚਗਚਾਰ ਲਵਈਆ ਸਾਹਿਬ ਸ੍ਰੀ ਚਮਕੋ ਚਿਰਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਪਨਿੰਦ ਨੀ ਸਾਚਰ ਭੂਤ ਪਵਿਕ ਭਵਾਨ ਚ ਪੈਂਗੇ ਜੀਵ ਜਿਤੇ ਤਲਮੈ ਥਲਮੈ ਪਲਹੀ ਪਲਮੈ ਸਪਤਾਪਤ ਪੈਂਗੇ ਪੁਨ ਪ੍ਰਤਾਪਨ ਬਾਰ ਜੈਤ ਤੁਨ ਪਾਪਨ ਕੇ ਬੋ ਪੁੰਜ ਕਪਾਂਗੇ ਸਾਧ ਸਮੂਹ ਪ੍ਰਚੰਨ ਫਿਰੈ ਜਗ ਸ਼ਤਰ ਸਭੈ ਅਵਲੋਕ ਚ ਪੈਂਗੇ ਮਾਨਵ ਇੰਦਰ ਗਜਿੰਦਰ ਨਰਾਦਪ ਜੋ ਤ੍ਰਿਲੋਕੋ ਰਾਜ ਕਰਾਂਗੇ ਕੋਟ ਇਸਨਾਨ ਗਜਾ ਦਿਗਨਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮੇਸ਼ਰ ਵਿਸੰਤੀ ਪਤ ਅੰਤ ਫਤਿਹ ਤਿਮਕਾਂ ਚ ਬਰਾਂਗੇ ਜੇ ਨਰ ਸ੍ਰੀ ਪਤ ਕੇ ਪਰਸ ਹੈ ਪਗ ਜੇ ਨਰ ਫੇਰਣਾ ਦੇਹੇ ਤਰਾਂਗੇ ਕਹਾਂ ਭਯੋ ਜੋ ਧੋ ਲੋਚਨ ਮੂੰਦ ਕੈ ਬੈਠ ਰਹੋ ਭਗਤਿਆਨ ਲਗਾਯੋ ਨਾਥ ਪ੍ਰਿਯੋ ਲੀਏ ਸਾਧ ਸਮੁਦਰਨ ਲੋਕ ਗਯੋ ਪਰ ਲੋਕ ਗਵਾਯੋ ਬਾਚ ਕੀਓ ਵਿਖਿਆਨ ਤੋਂ ਬੈਠ ਕੇ ਐਸੇ ਹੀ ਐਸੇ ਸੋ ਬੈਚ ਬਿਤਾਯੋ ਸਾਚ ਕਹੋ ਸੁਨ ਲੇ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਯੋ ਕਾਹੂ ਲੈ ਪਾਹਨ ਪੂਜ ਧਰੋ ਸਿਰ ਕਾਹੂ ਲੈ ਲਿੰਗਰੇ ਲਟਕਾਯੋ ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ ਕਾਹੂ ਪਚਾ ਕੋ ਸੇ ਸਨਿਵਾਯੋ ਕੋ ਭੂਤਾਨ ਕੋ ਪੂਜਤ ਹੈ ਪਸ਼ੂ

ਸੇਵਕ ਸਿੱਖ ਸਵੈ ਕਰਤਾਰਾ ਮੋਰ ਚੈਲੰਜ ਕਰਦੈ ਕਰੀਐ ਸਭ ਬੈਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਬਰਚਾਉਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਿ ਹਮਾਰੇ ਮਾਰੀਐ ਆਪ ਸਾਪ ਦੈ ਮੁਝੇ ਉਭਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜਿਉ ਕਰਿਓ ਰੱਛਾ ਰਾਖ ਲਿਓ ਮੋ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੇਨ ਬੰਦ ਦੁਰਤਨ ਕੇ ਹੰਕਾ ਤੁਮ ਹੋ ਪੁਰੇ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੀ ਅਵਤਰਾ ਕਾਲ ਪਾਏ ਕਰ ਵਿਚਨ ਪ੍ਰਕਾਸ਼ਾ ਸਗਲ ਕਾਲ ਕਾਠੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਤੀਓ ਜਵਨ ਕਾਲ ਤਮ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਉਪਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ

ਸਿਰਸੇ ਤਜਕੀਨੀ ਉਤਬੁਜ ਖਾਨ ਬਹੁਰ ਰਚਦੀਨੀ ਕਾਹੂ ਫੁੱਲ ਰਾਜਾ ਹੂੰ ਬੈਠਾ ਕਾਹੂ ਸਮਟ ਬਯੋ ਸ਼ੰਕਰ ਖੈਟਾ ਸਗਰੇ ਸੇਠ ਦਿਖਾਏ ਅਚੰਬੋ ਆਦ ਜੁਗਾਦ ਸਰੂਪ ਸੀ ਅੰਬੋ ਅਪ੍ਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਆਸ਼ਿਕ ਸੰਗਰੋ ਦੁਸ਼ਟ ਜਿਤੇ ਉਤਵਤ ਉਤਪਾਤਾ ਸਕਲ ਮਰੇਚ ਕਰੋ ਰਨ ਗਾਤਾ ਜੇ ਅੱਜ ਤੂੰ ਤੋਸਲਣੀ ਪਾਰੇ ਤਿਨਕੇ ਦੁਸ਼ਟ ਗਤ ਹਾਉ ਮਾਰੇ ਪੁਰਖ ਜਵਨ ਪਕਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਸਿਆ ਹੈ ਤਾਂ ਕਿ ਕਾਲ ਨਿਕਟ ਨਹੀਂ ਆ ਰੱਛਾ ਹੋਏ ਤਾਂ ਸੁਭ ਕਾਲਾ ਦੁਸ਼ਟ ਅਰੇ ਟੁੱਟੇ ਤਤਕਾਲਾ ਕਿਰਪਾ ਦੁਸ਼ਟ ਤਨ ਜਾਏ ਨਿਹਾਰ ਹੋ ਤਾਂ ਕਿ ਤਾਪ ਤਰਕ ਮਰ ਹਰ ਹੋ ਰਿੱਧ ਸਿੱਧ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਚਾਰ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਚੇਤੇ ਮਨ ਵਜਿਆ ਵਾ ਧਾਨੀਆਂ ਰਾਮ

ਚਰਨਾਲੇ ਸਾਚੇ ਸਾਹਿਬਾ ਕਿਆ ਨਾ ਹੈ ਘਰ ਤੇਰਾ ਗਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਤੂੰ ਪਾਵੇ ਸਦਾ ਚਿੱਤ ਚਲਾ ਤੇਰੇ ਨਾਮ ਵਸਾਵੇ।

ਵਾਚੇ ਪੰਚ ਚਬਤ ਕਾਰ ਸਭਾਗ ਕਾਰ ਸਭਾਗ ਸਬਦ ਵਾਜੇ ਕਲਾ ਜਿਸ ਗਰ ਤਾਰੀਆਂ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਦੁਰਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਸ ਘਰ ਅਨਖਦ ਵਾਜੇ ਸਾਚੇ ਲੀਵੈ ਬਿੰਦੇ ਨਿਮਾਣੇ ਦੇ ਨਿਮਾਣੇ ਲੀਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲੀਵੇ ਬਾਜੂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੀਆ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨਕਾ ਮੂੰਹ ਟੁੱਟਾ ਤਿਨਕਾ ਸਬਦ ਸੱਚੇ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਦੇਹ ਸੋਈ ਜਿਨ ਪਾਵੇ ਪਾਵੇ ਤਾਂ ਸੋ ਜਿੰਦੇ ਜਿਸ ਤਰ੍ਹਾਂ ਹੋਰ ਕਿਆ ਕਰਹਿ ਵਿਚਾਰਿਆ ਇੱਕ ਬ੍ਰਹਮ ਬੂਲੇ ਪ੍ਰਹਿ ਦੈ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਵਸੇ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਪਾ

ਸਭ ਤੁਨੂੰ ਪਾਏ ਇੱਕ ਵੇਗ ਪਰਤਨ ਲਿਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਪੱਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰ ਵਿਚਲਨਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕੰਨਿਓ ਤੀਕੀ ਵਾਲਿਓ ਨੀਕੀ ਏਤ ਮਾਰਗ ਜਾਣਾ।

ਸਬਦੋ ਸੁਭਾਵ ਸਦਾ ਸੋਹੇ ਲਾਲ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਤੁਰੋ ਲਿਖਿਆ ਆਇਆ ਇੱਕ ਫੈਕ ਨੇਰੇ ਕਰਹਿ ਗੱਲਾਂ ਗਲੀ।

ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ, ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਕਾਣੀ, ਹਰ ਹਰ ਨਿਤ ਕਰਹਿ ਰਚਨਾ ਕਹਿਆ ਕਛੂ ਨ ਜਾਣੀ, ਚਿਤ ਜਿਨ ਕਾ ਹਿਲਿਆ ਮਾਇਆ ਬੋਲਣ ਪੈਰ ਵਾਣੀ,

ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਇਹ ਵਿਰਦਾਤਾ ਦੇ ਅਗਰ ਮੈਂ ਆਹਤ ਪਹੁੰਚਾਵੇ, ਉਸਨੂੰ ਕਿਉਂ ਪੂਰ ਸਕੇ ਜਿਸਨੂੰ ਆਪਣੇ ਲਈ ਬੁਲਾਵੇ।

ਹਰ ਆਪ ਮੁਲਕ ਹੈ ਭਾਗ ਜਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਣ ਜਾਰਾ ਹਰ ਰਾਸ ਮੇਰੀ ਮਨ ਮਣ ਜਾਰਾ ਸਤਿਗੁਰ ਤੇ ਰਾਸ ਜਾਣੇ ਹਰ ਹਰ ਨਿਤ ਜਪਿਓ ਜੀਓ ਲਾਹਾ ਕੱਟੋ ਦਿਆਰੇ।

ਜਿੱਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬੋਟ ਨਾ ਤਿਸਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸ ਆਏ।

ਗੁਰ ਪ੍ਰਸਾਦੀ ਬੁਝਿਆ ਤਾਂ ਤਲਤ ਹੋਆ ਤਲਤ ਨਤਰੀ ਆਇਆ ਕਹਿ ਨਾਨਕ ਸਿਟਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗਨੀ ਆਇਆ ਮਨ ਚਾਉ ਭਇਆ ਪ੍ਰਭ ਆਗਮ ਚੁਣਿਆ।

ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਚੋਂ ਚਿਤ ਲਾਇਆ ਇਹ ਨੇਤਰੋ ਮੇਰੀ ਉਹ ਹਰ ਤੁਮੈਂ ਜੋਤ ਧਰੀ ਹਰ

ਹਰ ਰੂਪ ਨਦਰੀਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੈ ਦਿਵ ਦ੍ਰਿਸ਼ਟ ਹੋਈ।

ਵਾਹਿਗੁਰੂ ਵਾਹਿਗੁਰੂ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਗਰਾਸ ਤਾਂ ਕੋ ਵਿਘਨ ਨਾ ਕੋ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਹਿ ਸ੍ਰੀ ਭਗਵਤੀ ਜੀ ਸਾਹਿ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇਨਤੀ ਆਏ ਫਿਰ ਨਤ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਤੇ ਆਈ ਹੈ ਜਿਸ ਗਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰੀ ਹੈ ਕਰਨੋ ਨਿਦ ਆਵੇ ਧਾਏ ਸਭ ਥਾਈ ਹਵਨ ਸਾਧ ਸੇ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰਤਾ ਧਿਆਨ ਦਰ ਕਰ ਬੋਲੋ ਜੀ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀਆਂ ਮੁਕਤੀਆਂ ਹੱਟੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹਾਈ ਦੇਖ ਕੇ ਅੰਡਿਤ ਕੀਤਾ ਤਿੰਨਾ ਪਿਆਰੀਆਂ ਸਤਿਆਰੀਆਂ ਦੇ ਪੁੱਤਰ ਕਮਾਈ ਦਾ ਧਿਆਨ ਦਰ ਕਰ ਬੋਲੋ ਜੀ ਸ੍ਰੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ੍ਰਿਸ਼ਟੀ ਤੇ ਬੰਨ ਬੰਨ ਕਟਾਏ ਕੋਪਰੀਆਂ ਲੁਹਾਈਆਂ ਤਰਖੜੀਆਂ ਤੇ ਚੜੇ ਆਰੀਆਂ ਨਾਲ ਚੁਰਾਏ ਗਏ ਸਿੱਖੀ ਕੇਸਾਂ ਸੁਹਾਸਾਂ ਨਾਲ ਨਿਭਾਈ ਤਿਨਾਂ ਦੇ ਪੁੱਤਰ ਕਮਾਈ ਦਾ ਧਿਆਨ ਦਰ ਕਰ ਬੁੱਲੋ ਜੀ ਸ੍ਰੀ ਵਾਹਿਗੁਰੂ ਪੰਜਾਂ ਤਖਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਦਰ ਕਰ ਬੁੱਲੋ ਜੀ ਸ੍ਰੀ ਵਾਹਿਗੁਰੂ ਪਿਰਥ ਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤੀ ਆਵੇ ਚਿਤਾਵਨ ਕਾ ਸਤਕਾਰ ਸਰਬ ਚੁਕੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਦੇਖ ਦੇਖ ਫਤਿਹ ਬ੍ਰਿਧੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਗੁਰ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿ ਦਾਨ ਵਿਵੇਕ ਦਾਨ ਸਾਹਾ ਦਾਨ ਮਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜਗੋਜਗੀਆ ਟਲ ਧਰਮ ਜੀ ਦਾ ਜੈਕਾਰਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਗੁਰਸਿੱਖਾਂ ਦਾ ਮਨ ਨੀਵਾ ਮਤ ਉੱਤੇ ਮਤ ਪਤਾ ਰਾਖਾ ਪੂ ਵਾਹਿਗੁਰੂ ਏ ਅਕਾਲ ਪੁਰਖੰਤਰ ਜਾਵੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰੀਆਂ ਗੁਰਧਾਮ ਜਿਨਾ ਤੋਂ ਪੰਥ ਨੂੰ ਵਿਛੁੜਿਆ ਗਿਆ ਕੁਲੇ ਦਰਸ਼ਨ ਦੀਦਾਰੇ ਸੇਵਾ ਸੰਭਾਲਤਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਏ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਓਟੀਆਂ ਦੀ ਓਟ ਨਿਆਸਰੀਆਂ ਦੇ ਆਸਰੇ ਨਿਗਤੀਆਂ ਦੀ ਗੱਤ ਨਿਪੱਤੀਆਂ ਦੇ ਪੱਤ ਨਿਥਾਵੀਆਂ ਦੇ ਥਾਵ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ

ਜਾਣੇ ਅਪਾਰ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸਮੂਹ ਸੰਗਤਾਂ ਨੂੰ ਭੁਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਕੀਤਾ, ਪ੍ਰੰਤੂ ਆਪ ਜੀ ਦੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਗਣ ਚ ਪਾਤਸ਼ਾਹ ਜੀ ਸਜੇ ਦੀਵਾਨਾ ਵੀ ਸਤਿਗੁਰੂ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਪਾਠ ਕੀਤੇ ਉੱਚੇ ਪਾਤਸ਼ਾਹ ਜੀ ਬਾਣੀ ਪੜ੍ਹਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੀਮਾ ਕਣੀ ਅੱਗੇ ਤੋਂ ਸੁਧ ਤੇ ਸਪਟ ਬਾਣੀ ਪਲੰਦਾ ਬਲ ਉਦਮ ਬਖਸ਼ਿਸ਼ ਗੁਣਾ ਸਤਿਗੁਰ ਜੀਓ ਬਾਣੀ ਪੜ੍ਹੀ ਸੁਣੀ ਸਤਿਗੁਰ ਵਿੱਚ ਪ੍ਰਵਾਨ ਕਰਨਾ ਬਾਣੀ ਦਾ ਭਾਵ ਦਰ ਆਈ ਸਾਧ ਸਿੰਘ ਦੇ ਹਿਰਦੇ ਵਿੱਚ ਬਸਾਉਣਾ ਦਰ ਆਈ ਸਾਧ ਸਿੰਘ ਦੀ ਹਾਜ਼ਰੀਆਂ ਲਿਖੇ ਲਾਉਣੀ ਤਿਲਕ ਭੇਟਾਂ ਵਾਦਰ ਤੇ ਪ੍ਰਵਾਨ ਕਰਨੀਆਂ ਦੁੱਖਾਂ ਕਸ਼ਟਾਂ ਕਲੇਸ਼ਾਂ ਦਾ ਨਾਥ ਕਰਨਾ ਸੁੱਖਾਂ ਦਾ ਪ੍ਰਵੇਸ਼ ਨਾਮ ਦਾਨ ਦੀ ਦਾਤ ਸੱਚੇ ਪਾਤਸ਼ਾਹ ਜੀਓ ਸੰਗਤਾਂ ਦੇ ਸੁਮਨੋ ਕਾਮਨਾਵਾਂ ਪੂਰਨ ਕਣੀਆਂ ਆਸਾਂ ਮਰਦਾਵਾਂ ਪੂਰਨ ਕਣੀਆਂ ਸਰਬੱਤੇ ਕਾਰਜ ਰਾਜ ਕਰੀ ਕਾਰਜਾਂ ਵਿੱਚ ਸਫਲਤਾ ਵਿੱਚ ਸਤਿਗੁਰੂ ਜੀਓ ਕਾਰੋਬਾਰ ਵਿੱਚ ਵਾਦੇ ਬਖਸ਼ਿਸ਼

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਸਾਥੀਓ ਜੀਓ, ਵਡਭਾਗੀ ਆਪ ਜੀ ਸਾਰੇ ਹੀ ਅੰਮ੍ਰਿਤ ਵੇਲੇ ਦੀ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦਾ ਪਾਵਨ ਪਵਿੱਤਰ ਵਚਨ, ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵ ਸਾਹੇ ਭਾਈ। ਉਹ ਕਰ ਭਾਵੇਂ ਹਿਰਦਾ ਰੂਪੀ ਹੋਵੇ, ਉਹ ਕਰ ਭਾਵੇਂ ਸੰਸਾਰ ਰੂਪੀ ਹੋਵੇ, ਜਿੱਥੇ ਉਸ ਮਾਲਕ ਦਾ ਨਾਮ ਸਿਮਰਨ ਹੈ, ਭਗਤੀ ਹੈ, ਉਹ ਮਾਲਕ ਪ੍ਰਭੂ ਆਪ ਸੁਖ ਸ਼ਾਂਤੀ ਨਾਲ ਵਸਾਉਣਾ ਕਰਦਾ ਹੈ। ਧੰਨ ਇਹੋ ਥਾਨ, ਗੋਬਿੰਦ ਗੁਣ ਗਾਏ ਕੁਸ਼ਲ ਖੇਮ, ਪ੍ਰਭੂ ਆਪ ਸੈਨਿਕ ਸੇਵਾ ਪ੍ਰਵਾਨ। ਹੋਈਆਂ ਭੁੱਲਾਂ ਚ ਪਰਖੀਮਾ। ਆਓ ਅਗਲੇ ਪ੍ਰੋਗਰਾਮ ਕੀਰਤਨ ਦੇ ਸਰਵਣ ਕਰੀ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਦਿੱਲੀ ਵਾਲੇ ਉਹਨਾਂ ਪਾਸੋਂ ਸ੍ਰੀ ਆਸਾ ਕੇਵਾਰ ਦੇ ਕੀਰਤਨ ਸਰਵਣ ਕਰੀ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਪੈ ਵਿੱਚ ਪੌਣ ਵਹਿ ਸਦਵਾਓ, ਪੈ ਵਿੱਚ ਚੱਲੇ ਲਖ ਦਰਿਆਓ, ਪੈ ਵਿੱਚ ਅਗਨ ਕੱਢੇ ਬੇਗਾਰ, ਪੈ ਵਿੱਚ ਧਰਤੀ ਦੱਬੇ ਪਾਰ, ਪੈ ਵਿੱਚ ਚਿੰਦ ਫਿਰਿਆ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ ਕਰੋੜੀ ਚਲਤ ਨਾਂਤ, ਪੈ ਵਿੱਚ ਸਿਦਗੁਰ ਸੁਰਨਾਤ, ਪੈ ਵਿੱਚ ਰਾਣੇ ਆਕਾਸ਼, ਪੈ ਵਿੱਚ ਜੋਤ ਮਹਾਬਲ ਸੂਰ, ਪੈ ਵਿੱਚ ਆਵੇ ਜਾਵੇ ਪੂਰ, ਸਗਲਿਆ ਭੋ ਲਿਖਿਆ ਸਿਰਲੇ ਨਾਨਕ ਨਿਰਭਉ ਨਿਰੰਕਾਰ, ਸੱਚ ਇੱਕ ਮਹੱਲਾ ਪਹਿਲਾ।

ਇਹ ਜੇ ਬਹੁਤੇ ਦਿਨ ਘਰ ਮੈਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾ ਕਾਕੋ ਨੇ ਸਭ ਸੁਣਿਆ ਲੋਕ ਸੁਪਾਇਆ ਸਤਿਗੁਰ ਮਿਲੇ ਸੁਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ

ਵੈਸੰਤ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਹੋਆ ਪਾਕ ਪਵਿੱਤ ਪਾਪੀ ਸਿਉਂ ਤਨ ਗੱਡਿਆ ਤੁੱਕਾਂ ਪਈਆਂ ਤਿੱਤ।

ਆਓ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਕਥਾ ਦਾ ਟਾਈਮ ਹੋਇਆ। ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਆਪ ਜੀ ਨੂੰ ਮੁੱਖ ਵਾਕ ਦੀ ਵਿਚਾਰ ਨਾਲ ਨਿਵਾਜਣਗੇ। ਸੰਗਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਕਥਾ ਨੂੰ ਸਰਵਣ ਕਰਨਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਗੁਰ ਅਰਜੁਨ ਸੱਚ ਸਿਰਜਣਹਾਰਾ ਅਲੱਖ ਨਿਰੰਜਨ ਆਖੀਏ ਅਕਾਲ ਅਜੋਨ ਅਕਾਲ ਅਪਾਰਾ ਰਾਵ ਸਸ ਜੋਤ ਅਦੋਤ ਲੰਘ ਪਰਮ ਜੋਤ ਪਰਮੇਸ਼ੁਰ ਪਿਆਰਾ ਜਗਮਗ ਜੋਤ ਨਿਰੰਤਰੀ ਜਗ ਜੀਵਨ ਜੈਕਾਰਾ ਨਮਸਕਾਰ ਸੰਸਾਰ ਵਿੱਚ ਆਦ ਅਜੋਨ ਆਦੇਸ ਅਧਾਰਾ ਚਾਰ ਵਰਨ ਛੇ ਦਰਸ਼ਨਾਂ ਗੁਰਮੁਖ ਮਾਰਗ ਸੱਚ ਅਚਾਰਾ ਨਾਮ ਦਾਨ ਇਸ਼ਨਾਨ ਦ੍ਰਿੜ

ਕਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇਆ।

ਗੁਰ ਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੀ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ ਸੋਠ ਸਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਪੋਹਿਤ, ਜੋਤ ਸਰੂਪ, ਸੱਚੇ ਪਿਤਾ, ਪੰਜਵੇਂ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀਆਂ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਇਲਾਹੀ ਫੁਰਮਾਨ ਵਿੱਚ ਜੋ ਕੇਂਦਰੀ ਤੁਰਾ, ਜੋ ਫੁਰਮਾਨ ਦਾ ਸਿਧਾਂਤ, ਫੁਰਮਾਨ ਦਾ ਰੂਟ, ਉਹ ਰਹਾਉ ਦੀ ਪੰਕਤੀ, ਹਰ ਕੇ ਨਾਮ ਕੀ ਵਡਿਆਈ। ਦੁਨੀਆਂ ਦੀਆਂ ਵਡਿਆਈਆਂ ਜਿਹੜੀਆਂ ਨਾ, ਉਹ ਦੋ ਦਿਨ ਦੀਆਂ ਹੁੰਦੀਆਂ, ਦੋ ਦਿਨ ਦੇ ਬਾਅਦ ਖਤਮ ਹੋ ਜਾਂਦੀਆਂ। ਪਰ ਜੋ ਉਹਦੇ ਨਾਮ ਵਿੱਚ ਜੁੜਦਾ ਹੈ ਨਾ, ਜਿਹੜੀ ਨਾਮ ਦੇ ਵਿੱਚ ਵਡਿਆਈ ਬਖਸ਼ਿਸ਼ ਹੁੰਦੀ ਏ, ਉਹ ਦੁਨੀਆਂ ਖਤਮ ਹੋ ਜਾਵੇ, ਲੇਕਿਨ ਉਹ ਨਾਮ ਦੀ ਵਡਿਆਈ ਖਤਮ ਨਹੀਂ ਹੁੰਦੀ। ਨਾਮ ਤੋਂ ਬਿਨਾਂ ਕਿਸੇ ਨੇ ਵਡਿਆਈ ਜਿਹੜੀ ਏ, ਉਹ ਇਲਾਹੀ ਬਖਸ਼ਿਸ਼ ਕਿਸੇ ਨੇ ਨਹੀਂ ਪਾਈ। ਜਿਸ ਸਮੇਂ ਨੂੰ ਸਤਿਯੁਗ ਆਖਿਆ ਗਿਆ, ਉਸ ਸਮੇਂ ਚ ਭਗਤ ਪ੍ਰਹਲਾਦ ਜੀ ਹੋਏ। ਭਗਤ ਜੀ ਨੇ ਉਸ ਪਰਮੇਸ਼ਰ ਦੇ ਨਾਮ ਨਾਲ ਜੁੜੇ ਨੇ। ਭਗਤ ਜੀ ਦੀ ਗੁਰੂ ਨੇ ਰਾਮ ਦੀ ਗੱਲ ਕੀਤੀ ਸੀ ਰਮੇ ਹੋਏ ਦੀ। ਪਿਓ ਦਾ ਹੁਕਮ ਸੀ ਕਿ ਕਿਸੇ ਨੇ ਉਸ ਵਾਹਿਗੁਰੂ ਦਾ ਰਾਮ ਦਾ ਨਾਮ ਨਹੀਂ ਜਪਣਾ, ਸਜਾਏ ਮੌਤ। ਲੇਕਿਨ ਭਗਤ ਜੀ ਉਸ ਪਰਮੇਸ਼ਰ ਦਾ ਨਾਮ ਜਪਦੇ ਹੈ। ਇਲਾਹੀ ਬਾਣੀ ਦੀ ਗਵਾਹੀ ਏ, ਸੰਡਾ ਮਰਕਾ ਜਾਏ ਪੁਕਾਰੇ, ਪੜੇ ਨਹੀਂ ਹਮ ਹੀ ਪਚ ਹਾਰੇ। ਸੰਡਾ ਤੇ ਮਰਕਾ ਦੋ ਉਸਤਾਦ, ਦੋ ਟੀਚਰ, ਹਰਨਾਸ ਕੋਲ ਜਾ ਕੇ ਪੁਕਾਰ ਕਰਦੇ ਵੀ ਅਸੀਂ ਬਹੁਤ ਜ਼ੋਰ ਲਾਇਆ, ਇਹ ਤੇਰਾ ਨਾਂ ਨਹੀਂ ਜਪਦਾ। ਰਾਮ ਨਾਮਾ ਜਪਵੋ ਕਰੇ, ਹਿਰਦੇ ਹਰ ਜੀ ਕੋ ਸਿਮਰਨ ਤਰੇ। ਇਹ ਤੇ ਰਾਮ ਨਾਮ ਜਪਦਾ ਹੈ, ਇਹਨੇ ਤੇ ਦੂਜੇ ਵਿਦਿਆਰਥੀ ਵਿਗਾੜ ਦਿੱਤੇ। ਹਰਨਾਸ ਨੇ ਤਾੜਨਾ ਕੀਤੀ, ਮਾਂ ਦੀ ਮਮਤਾ ਜਾਗੀ, ਮਾਂ ਨੇ ਭਗਤ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਵਸਦਾ ਬਸ ਕੀਨੀ ਸਭ ਰਾਜੇ, ਬੇਨਤੀ ਕਰੇ ਪਟਰਾਨੀ, ਪੂਤ ਪ੍ਰਹਲਾਦ ਕਿਹਾ ਨੀ ਮਾਣੀ, ਤਿੰਨ ਤੇ ਔਰਿਠ।
ਮਾਂ ਬੜੀ ਸਤਿਕਾਰਯੋਗ ਹੈ, ਧਰਮ ਦੀ ਦੁਨੀਆਂ ਚ ਮਾਂ ਨੂੰ ਬੜਾ ਮਾਣ ਹੈ। ਪਰ ਯਾਦ ਰੱਖੇ, ਤੂੰ ਮਾਂ ਨਾਮ ਤੂੰ ਤੋੜਨ ਵਾਸਤੇ ਆਈ ਨਾ, ਉਦੋਂ ਫਿਰ ਪੁੱਤ ਨੂੰ ਕਹਿਣਾ ਵੀ ਪਿਆ ਵੀ ਨਾ ਉਹ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਂ ਹੈ, ਜੇ ਤੂੰ ਮੈਨੂੰ ਸੱਚ ਦੇ ਮਾਰਗ ਨਾਮ ਨੂੰ ਤੋੜੇ। ਹੁਣ ਨਾਮ ਦੀ ਵਡਿਆਈ ਏ, ਨਾਮੀ ਨੂੰ ਕੋਈ ਮਾਰ ਨਹੀਂ ਸਕਦਾ। ਯਤਨ ਕੀਤੇ ਆ ਕਿ ਇਹਨੂੰ ਖਤਮ ਕਰਨਾ ਹੈ, ਪਹਾੜ ਤੋਂ ਸਿੱਟਿਆ, ਦਰਖਤ ਤੋਂ ਸਿੱਟਿਆ, ਦਰਿਆ ਸਿੱਟਿਆ, ਅੱਗ ਵਿੱਚ ਰੱਸਿਆ ਹੈ, ਪਰ ਉਸ ਵਾਹਿਗੁਰੂ ਨੇ ਹੁਕਮ ਕੀਤਾ ਸਾਰੀਆਂ ਚੀਜ਼ਾਂ ਨੇ ਆਪਣੇ ਸੁਭਾਅ ਬਦਲੀ ਕਰ ਲਏ। ਗਿਰ ਤਾਰ ਜਲ ਜਵਾਲਾ, ਗਿਰ ਪਹਾੜ ਤਾਰ ਦਰਖਤ, ਜਲ ਦਰਿਆ ਦਾ ਵਹਿਣ, ਜਵਾਲਾ ਅੱਗ। ਭੈਰ ਆਖਿਓ ਰਾਜਾ ਰਾਮ ਆਇਆ, ਫਿਰ ਉਸ ਵਾਹਿਗੁਰੂ ਨੇ ਸੁਭਾਅ ਬਦਲ ਦਿੱਤੇ। ਭਗਤ ਜੀ ਦੀ ਵਡਿਆਈ ਜਿਹੜੀ ਹੈ ਨਾ ਉਹ ਪ੍ਰਗਟ ਹੋ ਰਹੀ ਹੈ, ਕਿਉਂ? ਕੇਵਲ ਉਹਨਾਂ ਕੋਲੇ ਨਾ ਪੈਜ ਰੱਖਣੀ ਹੋਰ ਗੱਲ ਹੈ ਤੇ ਪੈਜ ਨੂੰ ਪ੍ਰਗਟ ਕਰ ਦੇਣਾ ਹੋਰ ਗੱਲ ਹੈ। ਜਦੋਂ ਗੁਰੂ ਕੇ ਚਰਨਾਂ ਤੇ ਸੀਸ ਰੱਖ ਦਿੱਤਾ ਜਾਵੇ, ਸੀਸ ਗੁਰ ਚਰਨ ਕਰਨ ਉਪਦੇਸ਼ ਦੀਖਿਆ, ਲੋਚਨ ਦਰਸ ਅਵਲੋਕ ਸੁਖ ਪਾਈਏ, ਇਹ ਸੀਸ ਗੁਰੂ ਚਰਨਾਂ ਦੇ ਉੱਤੇ ਰੱਖ ਦਿੱਤਾ। ਹੁਣ ਸੀਸ ਰੱਖਣ ਦਾ ਮਤਲਬ ਕੀ? ਕਿ ਮੇਰੀ ਆਪਣੀ ਮਰਜ਼ੀ, ਮੇਰੀ ਮਤ ਸਸਪੈਂਡ। ਧੰਨ ਆਦਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਣ ਦਾ ਮਤਲਬ ਤਾਂ ਇਹ ਆ ਵੀ ਹੁਣ ਮੇਰੀ ਮਰਜ਼ੀ, ਮੇਰੀ ਮਤ ਖਤਮ ਹੈਗੀ ਏ, ਮੈਂ ਤੈਨੂੰ ਮੱਥਾ ਟੇਕ ਦਿੱਤਾ, ਤੇਰੇ ਅੱਗੇ ਸਮਰਪਣ ਕਰ ਦਿੱਤਾ ਹੈ, ਹੁਣ ਮੈਂ ਤੇਰੇ ਹੁਕਮ ਵਿੱਚ ਚੱਲਾਂਗਾ। ਗੁਰੂ ਕਹਿੰਦਾ ਪਰ ਆ ਮੈਂ ਤੈਨੂੰ ਦੇਖਿਆ, ਤੇਰੇ ਕੰਨਾਂ ਚ ਸਰੋਤ ਪਏ, ਮੈਂ ਤੈਨੂੰ ਨਾਮ ਦੀ ਆਵਾਜ਼ ਦਿਆਂ, ਕਰਨ ਉਪਦੇਸ਼ ਦੇਖਿਆ। ਉਸ ਨਾਮ ਦੇ ਨਾਲ ਅੰਦਰ ਖਿੱਚ ਬਣਦੀ ਕਿ ਮੈਨੂੰ ਇਹਨਾਂ ਅੱਖੀਆਂ ਨਾਲ ਦੀਦਾਰ ਹੋਣ, ਲੋਚਣ ਦਰਸ ਅਵਲੋਕ ਸੁਖ ਪਾਈਏ। ਰਸਨਾ ਸ਼ਬਦ ਗੁਰ ਹਸਤ ਸੇਵਾ ਡੰਡੌਤ, ਹਿਰਦੈ ਗੁਰ ਗਿਆਨ ਲੇਵ ਲਾਈਏ। ਹੁਣ ਦੀ ਰਸਨਾ ਦੇ ਉੱਤੇ ਗੁਰੂ ਕਾ ਸ਼ਬਦ, ਨਾਮ, ਹੱਥ ਸੇਵਾ ਚ, ਹਿਰਦੇ ਵਿੱਚ ਗੁਰੂ ਦਾ ਗਿਆਨ ਨਾਮ ਦਾ, ਹੁਣ ਉਹਦੇ ਨਾਮ ਨਾਲ ਲੇਵ ਲੱਗੀ ਹੋਈ ਹੈ। ਹੁਣ ਤੁਰਦਾ ਕਿਤੇ ਨੂੰ ਚਰਨ ਗਵਨ ਸਾਧ ਸੰਗਤ ਪਰਕਰਮਾ ਲਓ, ਉਹ ਪੱਬਾਂ ਕਲੱਬਾਂ ਚ ਨਹੀਂ ਜਾਂਦਾ, ਉਹਦੇ ਪੈਰ ਇਹ ਚਰਨ ਬਣ ਗਏ ਕਿਉਂਕਿ ਉਹ ਹੁਣ ਗੁਰੂ ਵੱਲ ਨੂੰ ਕਦਮ ਉੱਠਦਾ ਹੈ। ਲੇਕਿਨ ਹੁਣ ਨਾਮ ਕਰਕੇ ਅੰਦਰ ਨਿਮਰਤਾ ਵੀ ਹੈ। ਦਾਸਨ ਦਾਸ ਕਹਿੰਦਾ ਤੇਰਿਆਂ ਦਾਸਾਂ ਦਾ ਦਾਸ ਆ, ਮਨ ਨਿਮਰਤਾ ਸਮਾਈਏ। ਸੰਤ ਰੀਣ ਮੱਜਣ ਭਾਉ ਭਗਤ ਭੋਜਣ, ਸੰਤ ਗੁਰੂ, ਗੁਰੂ ਕੀ ਧੂੜੀ ਨਾਮ, ਨਾਮ ਦੇ ਵਿੱਚ ਮੱਜਣ ਇਸ਼ਨਾਨ, ਇਸ਼ਨਾਨ ਭਾਉ ਪ੍ਰੇਮ ਦੇ ਵਿੱਚ, ਪ੍ਰੇਮਾ ਭਗਤੀ ਭੋਜਨ, ਸ੍ਰੀ ਗੁਰੂ ਕਿਰਪਾ ਕੇ ਪੈਜ ਪ੍ਰਗਟਾਈਏ। ਹੁਣ ਗੁਰੂ ਦੀ ਕਿਰਪਾ ਹੋਈ, ਪੈਜ ਰੱਖੀ ਨਹੀਂ, ਉਹ ਪੈਜ ਪ੍ਰਗਟ ਹੋਈ। ਹਰ ਕੇ ਨਾਮ ਕੀ ਵਡਿਆਈ, ਜਿਸ ਨੇ ਨਾਮ ਨਾਲ ਜੁੜਿਆ ਉੱਥੇ ਸਤਿਗੁਰ ਸਾਹਿਬ ਜੀ ਨੇ ਕੋਈ ਕੌਤਕ ਲਾਇਆ ਹੈ ਵੀ ਇਹ ਨਾਮੀ ਹੈ, ਇਹਨੂੰ ਪ੍ਰਗਟ ਕਰਨਾ, ਇਹਨੂੰ ਵਡਿਆਈ ਦੇਣੀ। ਉਹ ਕੌਤਕ ਬਾਬਾ ਮਰਦਾਨਾ ਜੀ ਤੋਂ ਸ਼ੁਰੂ ਹੋਏ। ਦਸਾਂ ਪਾਤਸ਼ਾਹੀਆਂ ਦੇ ਜੀਵਨ ਕਾਲ ਦੇ ਵਿੱਚ ਉਹ ਕੌਤਕ ਲੱਗਦੇ ਰਹੇ।
ਇਹ ਗੱਲ ਯਾਦ ਰੱਖਿਓ ਜੀ ਕਿ ਸਿੱਖੀ ਦੀ ਸਮਝ ਉਦੋਂ ਆ ਸਕਦੀ ਜਦੋਂ ਇਹ ਸਮਝ ਆਏ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਨਾਲ ਪਿਆਰੇ ਦਿਆ ਸਿੰਘ ਨੇ। ਜਦੋਂ ਇਹ ਸਮਝ ਆ ਜਾਵੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਨਾਲ ਬਾਬਾ ਮਰਦਾਨਾ ਹੈ, ਵੀ ਜਿੰਨੇ ਵੀ ਇਹ ਸਿੱਖ ਨਾਮੀ ਸੀ ਉਹ ਸਾਰੇ ਆਤਮਿਕ ਮੰਡਲ ਚ ਪੁੱਜੇ ਆ, ਉਹਨਾਂ ਦੀ ਇੱਕ ਅਵਸਥਾ ਹੈ ਜਿਹੜੀ ਪਰਮ ਅਵਸਥਾ ਹੈ। ਪਰ ਉਹਨਾਂ ਸਾਰਿਆਂ ਨੇ ਜਿੰਨਿਆਂ ਨੇ ਪਰਮ ਅਵਸਥਾ ਪਾਈ ਏ ਉਹਨਾਂ ਨੇ ਨਾਮ ਦੇ ਨਾਲ ਲਿਵ ਲਾਈ। ਗੁਰਮੁਖ ਬੇਨੀ ਭਗਤ ਕਰ ਜਾਏ ਇਕਾਂਤ ਬਹਿ ਲਿਵ ਲਾਵੇ। 15 ਭਗਤਾਂ ਵਿੱਚ ਭਗਤ ਬੇਨੀ ਜੀ ਜਿਹਨਾਂ ਨੂੰ ਸਤਿਗੁਰ ਅਕਾਲ ਪੁਰਖ ਨੇ ਬਾਣੀ ਬਖਸ਼ੀ। ਹੁਣ ਮਨ ਇੰਨਾ ਨਾਮ ਨਾਲ ਲੱਗ ਗਿਆ ਕਿ ਘਰ ਦਾ ਫਿਕਰ ਹੀ ਮੁੱਕ ਗਿਆ ਹੈ। ਮਨਮੁੱਖ ਬੰਦੇ ਨੂੰ ਇਕਾਂਤ ਕੱਟਣੀ ਬੜੀ ਔਖੀ ਹੁੰਦੀ ਹੈ। ਗੁਰਮੁਖ ਬੰਦਾ ਜਿਹੜਾ ਨਾਮ ਨਾਲ ਲਿਵ ਜੋੜਦਾ ਹੈ ਉਹਨੂੰ ਇਕਾਂਤ ਕੱਟਣੀ ਬੜੀ ਸੌਖੀ ਹੈ, ਉਹਨੂੰ ਇਕਾਂਤ ਬੜੀ ਬਖਸ਼ਿਸ਼ ਕਰਦੀ ਹੈ। ਜਿਹੜੇ ਗੁਰੂ ਕੇ ਸਿੱਖ ਜੇਲ੍ਹਾਂ ਵਿੱਚ ਨੇ ਜਦੋਂ ਉਹਨਾਂ ਦੇ ਬਚਨ ਨਿਆਰੇ ਸੁਣਦੇ ਨੇ ਇਸੇ ਕਰਕੇ ਕਿ ਉਹ ਜੇਲ੍ਹ 'ਚ ਬੈਠੇ ਆਪਣੀ ਲਿਵ ਜੋੜਦੇ ਆ। ਭਾਈ ਸਤਵੰਤ ਸਿੰਘ ਦੇ ਜੀਵਨ ਦੇ ਵਿੱਚ ਕਿ ਉਹਨਾਂ ਨੇ ਇੱਕ ਦਿਨ ਪ੍ਰਸ਼ਾਦਾ ਛਕਿਆ ਹੀ ਨਾ, ਦੂਜੇ ਦਿਨ ਨਾ ਛਕਿਆ। ਜੇਲ੍ਹ ਕਰਮਚਾਰੀਆਂ ਨੇ ਉਹਨਾਂ ਦੇ ਪਿਤਾ ਬਾਪੂ ਤਰਲੋਕ ਸਿੰਘ ਨੂੰ ਸੱਦ ਲਿਆ। ਬਾਪੂ ਤਰਲੋਕ ਸਿੰਘ ਆਇਆ, ਉਹ ਬੋਲਿਆ ਨਹੀਂ। ਅਗਲੇ ਦਿਨ ਗੱਲ ਹੋਈ, ਪੁੱਛਿਆ ਤੈਨੂੰ ਸਤਵੰਤ ਸਿੰਘ ਕੋਈ ਦਿੱਤਾ? ਕਹਿੰਦਾ ਨਹੀਂ। ਆ ਹੁਣ ਕੀ ਸੀ ਕਿ ਲਿਵ ਜੁੜ ਗਈ ਸੀ। ਜਿਹਦੀ ਲਿਵ ਜੁੜਗੀ ਹੋਈ ਸੀ ਤੇ ਜਿਸ ਦਿਨ ਉਹਦੀ ਫਾਂਸੀ ਸੀ ਨਾ, ਜੇਲ੍ਹ ਸੁਪਰਡੈਂਟ ਨੇ ਪੁੱਛਿਆ ਸੀ ਹੁਣ ਨਾਮੀ ਤੂੰ ਬਿਨਾ ਉਸ ਦਿਨ ਤੇ ਕਰਾਉਂਦੇ ਆ, ਸਤਵੰਤ ਸਿੰਘ ਅੱਜ ਕਿਹੋ ਜਿਹਾ ਦਿਨ ਨੇ? ਤੇ ਉਹਦਾ ਜਵਾਬ, ਸੁਪਰਡੈਂਟ ਸਾਹਿਬ ਅੱਜ ਬੜਾ ਭਾਗਾਂ ਵਾਲਾ ਦਿਨ ਨੇ। ਤੇ ਕਿਉਂ? ਕਹਿੰਦਾ ਅੱਜ ਮੇਰਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਿਲਾਪ ਹੋਣ ਜਾ ਰਿਹਾ। ਨਾਮੀ ਦਾ ਉਹ ਇਕਾਂਤ ਵਿੱਚ ਇਲਾਹੀ ਆਨੰਦ ਮਾਣਦਾ। ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵ ਲਾਏ। ਹੁਣ ਸ਼ਾਮ ਨੂੰ ਰਾਤ ਨੂੰ ਘਰ ਆਉਂਦਾ, ਘਰ ਆਇਆ ਜਾਂ ਪੁੱਛੀਏ ਰਾਜ ਦੁਆਰ ਗਿਆ ਅਲਾਵੇ, ਘਰਦਿਆਂ ਨੂੰ ਕਿਸੇ ਨੂੰ ਦੱਸਦਾ ਹੈ ਨਹੀਂ। ਅਸੀਂ ਤਾਂ ਦੋ ਦਿਨ ਸਵੇਰ ਨੂੰ ਉੱਠੇ ਨਹੀਂ, ਚਾਰ ਪਾਠ ਕੀਤੇ ਨਹੀਂ ਤੇ ਪੰਜਾਂ ਨੂੰ ਦੱਸਣਾ ਹੁੰਦਾ ਵੀ ਸਵੇਰੇ 3 ਵਜੇ ਉੱਠਿਆ ਸੀ ਮੈਂ, ਜਪਜੀ ਸਾਹਿਬ ਦੇ 5 ਪਾਠ ਕੀਤੇ। ਕਹਿੰਦੇ ਕਿੱਥੇ ਗਿਆ ਸੀਗਾ? ਕਹਿੰਦੇ ਰਾਜੇ ਦੀ ਨੌਕਰੀ ਕਰਨ ਗਿਆ ਸੀ। ਹੁਣ ਉਹ ਸਮਝਦੇ ਸੀ ਰਾਜਾ ਦੁਨਿਆਵੀ ਏ, ਉਹ ਕਹਿੰਦੇ ਸੀ ਰਾਜਾ ਇੱਕ ਹੀ ਵਾਹਿਗੁਰੂ, ਮੈਂ ਉਹਦੀ ਨੌਕਰੀ ਕਰਨੀ। ਜਾਏ ਇਕਾਂਤ ਬਹਿ ਲਿਵ ਲਾਏ। ਘਰ ਸਾਹਿਬ ਵੱਥੂ ਮੰਗੀਆਂ ਵਲਸਰ ਕਰਕੇ ਝੱਤ ਲੰਘਾਵੇ। ਘਰ ਦੇ ਕਹਿੰਦੇ ਫਿਰ ਨੌਕਰੀ ਕਰਦਾ ਕੋਈ ਰੁਪਈਏ ਧੰਨ ਧੰਨ ਦੁੱਧ ਲਿਆਉਣਾ ਹੀ ਆ, ਘਰ ਸੌਦਾ ਪਾਣੀ ਮੁੱਕੀ ਜਾਂਦਾ ਹੈ। ਉਹ ਕੁਛ ਨਹੀਂ ਕਹਿੰਦਾ। ਵੱਡਾ ਸਾਂਗ ਵਰਤਦਾ ਇੱਕ ਮਨ ਪਰਮੇਸ਼ਰ ਧਿਆਵੈ, ਰਾਜਾ ਹੋਏ ਕੇ ਚੱਲ ਘਰ ਆਵੇ, ਹਰ ਕੇ ਨਾਮ ਕੀ ਵਡਿਆਈ। ਉਹਦੇ ਘਰ ਆ ਗਿਆ ਉਸ ਰਾਜੇ ਦਾ ਰੂਪ ਧਾਰ ਕੇ ਕਿ ਭਗਤ ਦੇ ਨਾਮ ਨਾਲ ਜੁੜ ਗਿਆ। ਭਗਤ ਤੇ ਚਿੰਤਾ ਕਰਦਾ ਹੀ ਨਹੀਂ ਪਿਆ ਘਰ ਖਰਚਾ ਕਿਵੇਂ ਚੱਲਣਾ ਹੈ। ਦੇ ਦਲਾਸਾ ਉਸ ਕੇ ਅਣਗਣਤੀ ਖਰਚੀ ਪਹੁੰਚਾ ਲਏ। ਇੰਨਾ ਖਰਚਾ ਇੰਨਾ ਧਨ ਦਿੱਤਾ ਘਰ ਦੇ ਹੈਰਾਨ ਹੋ ਗਏ। ਤੇ ਉੱਥੋਂ ਹੀ ਨਹੀਂ, ਉੱਥੋਂ ਆਇਆ ਭਗਤ ਪਾਸ ਹੋਏ ਦਿਆਲ ਹੇਤ ਉਪਜਾਵੇ। ਜਦੋਂ ਬੇਣੀ ਦੇ ਕੋਲ ਆਇਆ, ਜਦੋਂ ਬੇਣੀ ਨੂੰ ਆਪਣੇ ਸੀਨੇ ਲਾਇਆ, ਬੇਣੀ ਨੂੰ ਉਦੋਂ ਗਿਆਨ ਹੋਇਆ ਕਿ ਪਰਮੇਸ਼ਰ ਆਇਆ। ਭਗਤ ਜਨਾ ਜੈਕਾਰ ਕਰਾਵੇ, ਹਰ ਕੇ ਨਾਮ ਕੀ ਵਡਿਆਈ।
ਕਿੰਨਾ ਚਿਰ ਤਿਆਈ? ਆਠ ਪਹਿਰ ਗੁਣ ਗਾਈ, ਨਿਤਨੇਮ ਇਸ ਵਾਸਤੇ ਕਰਨਾ ਹੈ ਕਿ ਸਾਡਾ ਦਿਨ ਜਿਹੜਾ ਹੈ ਉਹ ਨਿਤਨੇਮ ਬਣ ਜਾਏ। ਨਿਤਨੇਮ ਕਰਾਂਗੇ, ਕੋਈ ਨਾ ਕੋਈ ਗੁਰੂ ਕੀ ਬਾਣੀ ਪੰਕਤੀ ਦਿਨੇ ਤੁਰਦਿਆਂ ਫਿਰਦਿਆਂ ਰਸਨਾ ਤੇ ਆਏਗੀ ਕਿ ਬਣਦਿਆਂ ਬਣਦਿਆਂ ਹੌਲੀ ਹੌਲੀ ਅੱਠੇ ਪੈਰ ਰਸਨਾ ਤੇ ਤੇਰਾ ਗੁਣ ਹੋ ਗਏ। ਹੁਣ ਉਹਦੇ ਗੁਣ ਗਾਉਣ ਤੋਂ ਬਾਅਦ ਇਹ ਨਹੀਂ ਕਿ ਮੈਂ ਗਾਇਆ, ਗੁਰ ਪੂਰੇ ਤੇ ਪਾਈ, ਇਹ ਪੂਰੇ ਗੁਰੂ ਨੇ ਕਿਰਪਾ ਕੀਤੀ ਏ ਕਿ ਗੁਰੂ ਤੋਂ ਬਿਨਾਂ ਕਿਸੇ ਨੇ ਨਾਮ ਨਹੀਂ ਦਿੱਤਾ ਸੀ। ਸਾਹਿਬ ਜੀ ਕਹਿੰਦੇ ਹੁਣ ਉਹ ਗੁਣ ਗਾ ਰਿਹਾ ਹੈ, ਉਹਦੇ ਚਿੱਤ ਵਿੱਚ ਜਿੱਤ ਪਾਰ ਬ੍ਰਹਮ ਚਿੱਤ ਆਇਆ, ਚਿੱਤ ਦੇ ਤੱਤੇ ਨੂੰ ਸਿਹਾਰੀਏ ਵੀ ਚਿੱਤ ਦੇ ਵਿੱਚ ਹੁਣ ਉਹਦੇ ਚਿੱਤ ਵਿੱਚ ਵਾਹਿਗੁਰੂ ਆ ਗਿਆ। ਫਿਰ ਉਹਦਾ ਘਰ ਸੋ ਘਰ ਦਈਏ ਵਸਾਇਆ, ਪੰਜ ਅੱਖਰ ਨੇ ਜਿਹੜੇ ਦੋ ਆਵਾਜ਼ਾਂ ਰੱਖਦੇ ਆ, ਇੱਕ ਜਈਆ ਅੱਖਰ ਦੇ ਤਿੰਨ ਆਵਾਜ਼ਾਂ ਰੱਖਦਾ ਹੈ, ਲੇਕਿਨ ਜੇ ਮਾਤਰਾ ਲੱਗ ਜਾਏ ਤੇ ਉਸ ਮਾਤਰਾ ਦੇ ਦਬਾਅ ਨਾਲ ਉਹ ਆਪਣੀ ਆਵਾਜ਼ ਨੂੰ ਬਦਲੀ ਕਰਦਾ ਹੈ। ਯਈਆ ਈ ਆ, ਯਈਏ ਨੂੰ ਸਿਹਾਰੀ ਲੱਗੀ ਕਰਕੇ ਸਿਹਾਰੀ ਹੈਗੀ ਏ ਈਡੀ ਦਾ ਸਵਰ ਲਘੂ ਮਾਤਰਾ। ਹੁਣ ਪਿਛਲਾ ਆ ਜਿਹੜਾ ਸੀ ਕੱਟਿਆ ਗਿਆ, ਦਈ ਏ ਦਿਆਲੂ ਪਰਮੇਸ਼ਰ ਵਾਹਿਗੁਰੂ ਕਾਲ ਪੁਰਖ, ਜਿਹਦੇ ਕੋਲੇ ਨਾਮ ਸੂਚਿਤ ਹੈ ਉਹਦਾ ਘਰ ਪਰਮੇਸ਼ਰ ਨੇ ਆਖਿਆ ਵੀ ਹੁਣ ਤੇਰਾ ਘਰ ਜਿਹੜਾ ਨਾ ਵਸ ਗਿਆ, ਤੇਰਾ ਵਾਸਾ ਮੇਰੇ ਘਰ ਵਿੱਚ ਏ ਤੇ ਇਸ ਦੁਨੀਆਂ ਚ ਮੈਂ ਤੇਰਾ ਘਰ ਵਸਾ ਤਾ। ਦੁਨੀਆਂ ਦੇ ਪਤਾ ਨੀ ਕਿੰਨੇ ਘਰ ਫਨਾ ਹੋ ਜਾਣਗੇ, ਲੇਕਿਨ ਤੇਰਾ ਘਰ ਇਸ ਦੁਨੀਆਂ ਦੇ ਵਿੱਚ ਵਸਦਾ ਰਹੇਗਾ। ਬਾਬਾ ਲੱਖੀ ਸ਼ਾਹ ਵਣਜਾਰੇ ਚਿੱਤ ਵਿੱਚ ਆਇਆ ਹੈ, ਉਹਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਧੜ ਦਾ ਸੰਸਕਾਰ ਕਰਨ ਵਾਸਤੇ ਘਰ ਨੂੰ ਲਾਂਬੂ ਵੀ ਲਾਇਆ ਹੈ, ਲੇਕਿਨ ਆਖਿਆ ਨੀ ਅੱਜ ਲਾਂਬੂ ਲਾਇਆ ਕੱਲ ਤੇਰਾ ਘਰ ਸਦਾ ਲਈ ਅਟਲ ਵਸ ਜਾਏਗਾ। ਉਸ ਘਰ ਨੂੰ ਉਸ ਵਾਹਿਗੁਰ ਨੇ ਸਦਾ ਲਈ ਵਸਾ ਦਿੱਤਾ ਕਿ ਤੈਨੂੰ ਮੇਟ ਨਹੀਂ ਸਕੇਗਾ। ਸੁਖ ਸਾਗਰ ਗੁਰ ਪਾਇਆ, ਹੁਣ ਤੂੰ ਗੁਰੂ ਨੂੰ ਪਾ ਲਿਆ। ਗੁਰੂ ਦੋ ਰੂਪਾਂ ਚ, ਗੁਰ ਗੋਬਿੰਦ, ਗੋਬਿੰਦ ਗੁਰ, ਇੱਕ ਜੋਤ ਦੋ ਨਾਮ ਧਰਾਇਆ। ਉਹ ਜੋਤ ਅਜੂਨੀ ਹੈ ਇਸ ਦੁਨੀਆਂ ਤੇ, ਉਸਨੇ ਗੁਰੂ ਨਾਨਕ ਸਰੀਰ ਧਾਰਿਆ। ਇਸ ਕਰਕੇ ਗੁਰੂ ਨਾਨਕ ਸਰੀਰ ਨੂੰ ਗੁਰ ਪਰਮੇਸ਼ਰ ਤੇ ਗੁਰੂ ਨਾਨਕ ਜੋਤ ਨੂੰ ਪਾਰ ਬ੍ਰਹਮ ਪਰਮੇਸ਼ਰ। ਹੁਣ ਉਸਨੇ ਉਹ ਜੋਤ ਰੂਪ ਨੂੰ ਪਾਲਿਆ ਹੈ ਤੇ ਜੋਤ ਸੁੱਖਾਂ ਦਾ ਸਮੁੰਦਰ ਏ, ਦੁੱਖ ਨਹੀਂ ਉੱਥੇ, ਕੋਈ ਸੰਸਾਰ ਨਹੀਂ। ਤਾਂ ਸਹਸਾ ਸਗਲ ਮਿਟਾਇਆ, ਜਿੰਨੇ ਵੀ ਸੰਸੇ ਸੀ ਸਹਿਜ ਸਭ ਮਿਟ ਗਏ, ਹੁਣ ਕੋਈ ਸੰਸਾ ਨਹੀਂ ਹੈ। ਹੁਣ ਕੁਛ ਗੁਰੂ ਦੀ ਵਿਚਾਰ ਕਰਦਾ ਹੈ, ਪਰ ਕਹਿੰਦਾ ਇਹ ਤੁਸ ਬੁੱਧੀ ਦੀ ਏ, ਉਹਦੀ ਕਥਾ ਅਕਥ ਏ, ਉਹਨੂੰ ਕਿਹਾ ਨਹੀਂ ਜਾ ਸਕਦਾ। ਪ੍ਰਭ ਕੀ ਅਕਥ ਕਹਾਣੀ, ਕਿਸੇ ਚੀਜ਼ ਦਾ ਸਵਾਦ ਜਿਹੜਾ ਹੈ ਨਾ, ਉਹ ਸਵਾਦ ਦੱਸਿਆ ਨਹੀਂ ਜਾ ਸਕਦਾ, ਵਾਹ ਵਾਹ ਕੀਤਾ ਜਾ ਸਕਦਾ ਵੀ ਵਾਹ ਇਹ ਐਡੇ ਸੋਹਣੀ ਬਣੀ ਹੈ, ਲੇਕਿਨ ਆਖਿਰ ਉਹਦੇ ਸਵਾਦ ਨੂੰ ਦੱਸਦਿਆਂ ਨਹੀਂ ਦੱਸਿਆ ਜਾ ਸਕਦਾ। ਉਹ ਤਾਂ ਦੁਨੀਆਂ ਦੀ ਵਸਤੂ ਹੈ, ਜਿਹਨੂੰ ਫਿਰ ਉਹ ਵਾਹਿਗੁਰੂ ਦੇ ਨਾਮ ਦਾ ਰਸ ਆਇਆ ਉਹ ਵਾਹ ਵਾਹ ਤੇ ਕਰ ਸਕਦਾ ਹੈ ਕਿ ਵਾਹ ਹੈ। ਜਨ ਬੋਲੇ ਅੰਮ੍ਰਿਤ ਬਾਣੀ,
ਉਹ ਇੱਕ ਤੇ ਗੁਰੂ ਕੇ ਵਚਨ ਬੋਲਦਾ ਹੈ, ਜਿਹੜੇ ਉਹਦੇ ਮੁੱਖ ਵਿੱਚੋਂ ਵਚਨ ਨਿਕਲਦੇ ਆ ਨਾ ਉਹ ਵੀ ਅੰਮ੍ਰਿਤ ਭਰੇ ਮਿੱਠੇ ਨੇ, ਉਹਦੇ ਮੁੱਖ ਵਿੱਚੋਂ ਫਿੱਕੇ ਬਚਨ ਜਿਹੜੇ ਆ ਨਹੀਂ ਨਿਕਲਦੇ। ਜਿਵੇਂ ਸ਼ਹੀਦ ਭਾਈ ਮਨੀ ਸਿੰਘ ਜਦੋਂ ਜਲਾਦ ਆਇਆ ਨਾ ਉਹਨਾਂ ਨੇ ਫਿਦਾ ਤੋਂ ਸ਼ਮ ਕਹਿਣ ਲੱਗੇ, ਆ ਮਨ ਖੂਬ ਸ਼ਨਾਸ਼ਮ, ਆ ਮੈਂ ਤੈਨੂੰ ਪਛਾਣ ਲਿਆ, ਅੱਜ ਮੇਰਾ ਪਿਆਰਾ ਤੇਰੇ ਰੂਪ ਵਿੱਚ ਆਇਆ। ਕਮਾਲ ਦੀ ਗੱਲ, ਜਲਾਦ ਮਾਰਨ ਵਾਸਤੇ ਆਇਆ ਤੇ ਭਾਈ ਸਾਹਿਬ ਕਹਿ ਰਿਹਾ ਮੇਰਾ ਪਿਆਰਾ ਜਿਹੜਾ ਹੈ ਅੱਜ ਜਲਾਦ ਦੇ ਰੂਪ ਵਿੱਚ ਆਇਆ। ਉਹਦੇ ਵਚਨ ਜਿਹੜੇ ਆ ਨਾ ਉਹ ਅੰਮ੍ਰਿਤ ਰੂਪੀ ਬਾਣੀ ਦੇ ਵਿੱਚ ਹੈ। ਨਾਨਕ ਦਾਸ ਵਖਾਣੀ, ਸਾਡੇ ਉਸਤਾਦ ਜੀ ਸਾਨੂੰ ਪੜ੍ਹਾਉਂਦੇ ਹੁੰਦੇ ਸੀ, ਤੁਸੀਂ ਪੁਰਾਤਨ ਗੁੱਟ ਕੇ ਜਿੰਨੇ ਵੀ ਲਓਗੇ ਨਾ, ਜਿੰਨਿਆਂ ਵਿਦਵਾਨਾਂ ਨੇ ਅੱਜ ਤੋਂ ਕੁ 70-80 ਸਾਲ ਪਹਿਲਾਂ 90 ਸਾਲ ਪਹਿਲਾਂ ਗੁਟਕਿਆਂ ਦੇ ਵਿਸ਼ਰਾਮ ਲਾਏ, ਉਹਨਾਂ ਨੇ ਜਿੰਨੇ ਪਾਠ ਅਨੰਦ ਸਾਹਿਬ ਵਿੱਚ ਬਹੁਤਾਤ ਕੱਕੇ ਨੂੰ ਔਂਕੜ ਆਉਂਦਾ ਹੈ, ਉਹਨਾਂ ਨੇ ਉੱਥੇ ਕੱਕੇ ਨੂੰ ਔਂਕੜਾ ਨਾਨਕ ਦੇ ਅੱਗੇ ਵੀ ਕੌਮਾ ਲਾਇਆ। ਜਿੱਥੇ ਨਾਨਕ ਸ਼ਬਦ ਦੇ ਅੱਗੇ ਦਾਸ ਆਉਂਦਾ ਹੈ ਜਾਂ ਨਿਮਰਤਾ ਦਾ ਪੱਖ ਆਉਂਦਾ ਹੈ, ਹੁਣ ਮੇਰਾ ਫੈਸਲਾ ਨਹੀਂ ਹੈਗਾ, ਪਰ ਸਾਡੇ ਉਸਤਾਦ ਜੀ ਦੀ ਵਿਚਾਰ ਸੀ, ਤਿੰਨ ਉਸਤਾਦ ਨੇ ਮੇਰੇ, ਭਾਈ ਸਰਦਾਰ ਸਿੰਘ ਜੀ ਗਿਆਨੀ, ਗਿਆਨੀ ਗਰਜਾ ਸਿੰਘ ਤੇ ਪੰਡਿਤ ਮੰਗਲ ਸਿੰਘ ਜੀ, ਔਰ ਤਿੰਨਾਂ ਦੀ ਇੱਕੋ ਮਤ ਸੀ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਨੂੰ ਕਦੇ ਵੀ ਨੀਵਾਂ ਕਰਕੇ ਨਹੀਂ ਬੋਲਣਾ, ਸਤਿਗੁਰ ਵੱਡਾ ਕਰ ਸਲਾਹੀਏ, ਜਿਵੇਂ ਜਪ ਨਾਨਕ ਨੀਚ ਕਹੇ ਵਿਚਾਰ, ਸਾਡੇ ਉਸਤਾਦ ਸੇ ਕਹਿੰਦੇ ਹੀ ਨਾਨਕ ਤੇ ਵਿਸ਼ਰਾਮ ਦਿਓ। ਨਾਨਕ ਜੋਤ ਹੈ, ਪੰਜਵੇਂ ਪਾਤਸ਼ਾਹ ਆਪਣੇ ਸਰੀਰ ਨੂੰ ਦਾਸ ਕਹਿ ਰਿਹਾ, ਜੋਤ ਨੂੰ ਦਾਸ ਨਹੀਂ, ਗੱਲ ਵਹੀ ਕਿ ਉਹ ਜੋਤ ਬੜੀ ਨਿਮਰਤਾ ਚ ਰਹੀ ਤੇ ਪਾਰਪਰਮ ਪਰਮੇਸ਼ਰ ਹੈ, ਉਹ ਤੇ ਅਗਾਮ ਏ, ਉਹ ਤੇ ਅਗੋਚਰ ਏ, ਉਹ ਤੇ ਅਲੇਖ ਏ, ਉਹ ਤੇ ਅਭੇਖ ਏ, ਉਹ ਤੇ ਅਗਾਧ ਬੋਧ ਏ, ਜਿਹਦੇ ਕੋਲੇ ਨਾਮ ਏ ਉਹਨੇ ਆਪਣੇ ਆਪ ਨੂੰ ਦਾਸ ਅਖਵਾਇਆ ਤੇ ਉਹਨੇ ਉਹਦਾ ਵਖਿਆਨ ਕੀਤਾ ਹੈ। ਫਿਰ ਉਹਨੇ ਇਹ ਨਹੀਂ ਕਿਹਾ ਮੈਂ ਜਾਣਿਆ, ਉਹਨੂੰ ਪੁੱਛਿਆ ਵੀ ਆਹ ਬਾਤਾਂ ਤੂੰ ਕਿੱਥੋਂ ਜਾਣੀਆਂ, ਦਾ ਗੁਰ ਪੂਰੇ ਚ ਜਾਣੀ, ਮੈਨੂੰ ਪੂਰਾ ਗੁਰੂ ਇਲਾਹੀ ਜੋਤ ਗੁਰੂ ਨਾਨਕ ਮਿਲਿਆ ਹੈ ਤੇ ਮੈਂ ਗੁਰੂ ਨਾਨਕ ਦੇ ਕੋਲੋਂ ਇਹ ਜਾਣੀਆਂ ਜਿਹੜੀਆਂ ਬਾਤਾਂ ਤੈਨੂੰ ਅਚਰਜ ਲੱਗਦੀਆਂ ਨੇ, ਜਿਹੜੀਆਂ ਬਾਤਾਂ ਚ ਤੈਨੂੰ ਇਲਾਹੀ ਬਖਸ਼ ਆਉਂਦੀ ਏ ਇਹ ਕੇਵਲ ਗੁਰੂ ਦੇ ਕੋਲ ਜਾਣੀ ਹੈ। ਜਿਹਨੇ ਗੁਰੂ ਕੋਲੋਂ ਜਾਣਿਆ ਉਹਦਾ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਸੰਖੇਪ ਚ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾਂ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਸਤਿਕਾਰਯੋਗ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ, ਹੈੱਡ ਗ੍ਰੰਥੀ ਸ੍ਰੀ ਦਮਦਮਾ ਸਾਹਿਬ ਵਾਲੇ, ਉਹਨਾਂ ਦੀ ਰਸਨਾ ਤੋਂ ਵਿਚਾਰ ਸਰਵਣ ਕੀਤੀ। ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ ਇਸ ਵੀਕ 11, 12, 13 ਸਪਤੰਬਰ ਨੂੰ ਜੋ ਹਰ ਸਾਲ ਇਸ ਪਾਵਨ ਅਸਥਾਨ ਤੇ 31 ਰਾਗ ਦਰਬਾਰ ਕੀਰਤਨ ਕਰਾਏ ਜਾਂਦੇ ਨੇ, ਇਸ ਸਾਲ ਵੀ ਪ੍ਰਬੰਧਕ ਵੀਰਾਂ ਵੱਲੋਂ ਸੋਹਣਾ ਉਪਰਾਲਾ ਕੀਤਾ ਗਿਆ। 3 ਦਿਨ ਦਾ ਸਮਾਗਮ ਹੈ, 11, 12, 13 ਸਪਤੰਬਰ ਨੂੰ ਜ਼ਰੂਰ ਹਾਜ਼ਰੀਆਂ ਭਰਨੀਆਂ ਜੀਓ। 12 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਜੋ ਹਰ ਸਾਲ ਇਸ ਗੁਰੂ ਘਰ ਦੇ ਵਿੱਚ ਮਨਾਇਆ ਜਾਂਦਾ ਹੈ, ਇਸ ਸਾਲ ਵੀ ਮਨਾਇਆ ਜਾਏਗਾ। ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 13 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਵੀ ਮਨਾਇਆ ਜਾਏਗਾ। 14 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 18 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਖੁਸ਼ੀਆਂ ਦੇ ਵਿੱਚ ਹਰ ਸਾਲ ਸਮਾਗਮ ਕੀਤੇ ਜਾਂਦੇ ਨੇ, ਉਹ ਵੀ ਕੀਤੇ ਜਾਣਗੇ ਜੀਓ। 24 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਗੁਰਤਾ ਗੱਦੀ ਦਿਹਾੜਾ ਆ ਰਿਹਾ, ਉਹ ਵੀ ਆਪ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਸਾਰੇ ਸਮਾਗਮਾਂ ਵਿੱਚ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਗੁਰੂ ਘਰ ਦੀਆਂ 2 ਬਿਲਡਿੰਗਾਂ ਨੌਰਥ ਹਾਲ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਤੋਂ ਵੱਧ ਸੇਵਾ ਕਰ ਰਹੇ। ਹੋਰ ਵੀ ਆਪ ਜੀ ਤੇ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਦਸਵੰਧ ਦੀ ਮਾਇਆ ਕੱਢ ਕੇ ਜ਼ਰੂਰ ਗੁਰੂ ਘਰ ਦੇ ਵਿੱਚ ਇਸ ਮਹਾਨ ਸੇਵਾ ਦੇ ਵਿੱਚ ਹਿੱਸਾ ਪਾਈਏ ਜੀ। ਹੋਰ ਜਾਣਕਾਰੀ ਵਾਸਤੇ ਤੁਸੀਂ ਗੁਰੂ ਘਰ ਦੇ ਮੇਨ ਸਕੱਤਰ ਸਰਦਾਰ ਰਜਿੰਦਰ ਸਿੰਘ ਜੀ ਮੱਘਰ ਸਾਹਿਬ ਜੀ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4072414145, ਉਹਨਾਂ ਨਾਲ ਸੰਪਰਕ ਕਰ ਸਕੇ ਜੇ ਹੋਰ ਜਾਣਕਾਰੀ ਲੈ ਸਕਦੇ ਹੋ। ਆਓ ਜੇ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਆਰੰਭ ਕੀਤੇ ਨੇ। ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੀ ਰਸਨਾ ਤੇ ਸਹਿਜ ਪਾਠ ਸਰਵਣ ਕਰੀਏ ਜੀਓ। ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਵਡਭਾਗੀ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1101 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋਣਗੇ। ਮਾਰੂ ਕੀ ਵਾਰ ਦੱਖਣੇ, ਪੰਚਮ ਪਾਤਸ਼ਾਹ ਜੀ ਦੀ ਜੋ ਵਾਰ ਹੈ ਉਹ ਚੱਲ ਰਹੀ ਹੈ। 1101 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ। ਸਤਨਾਮ ਵਾਹਿਗੁਰੂ ਸਾਹਿਬ ਜੀਓ।

ਨਾਨਕ ਮਾਘ ਮਹਾਰਸ ਹਰ ਜਪ ਅੜਸਠ ਤੀਰਥ ਨਾਤਾ ਹਲ ਗੁਣ ਮਨ ਰਹਿਸੀ ਪ੍ਰੇਮ ਸੁਭਾਇਆ ਅਣ ਦਿਨ ਰਹਿਸ ਭਇਆ ਆਪ ਗਵਾਇਆ ਮਨ ਮੋਹ ਚੁਕਾਇਆ ਜਾ ਤਿਸ ਭਾਇ

ਕਰਮ ਖੰਡ ਕਾ

0: ਕਿੱਥੇ ਕਿੱਥੇ ਰੱਖਣ ਤੂੰ ਹੁੰਦ
1: ਕਿੱਥੀਆਂ ਪਾਣੀ ਕਿੱਥੀਆਂ ਪਾਣੀ ਕਿੱਥੇ ਪਾਸ ਰਹਿੰਦਾ
0: ਕਿੱਥੀਆਂ ਸੁੱਤੀ ਨਾਨਕ ਅੰਤ।

ਸੁਰਾਸਤ ਕਰਮਖੰਡ ਕੀ ਪਾ।

ಮುಖನಾಥಂ ಗುರುಮುಖ ಮೇ.

संत सूर मोहम्मद।

ਕਵਣ ਸੁਣੇਗਾ ਭਗਤ ਕਵਣ।

ਇੱਥੇ ਖੱਪ ਸੁਣੇ ਮੇਰਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਤ ਖਾਈ ਇੱਥੇ ਅੰਗੂਠ ਤੋਂ ਕਰਮਾ ਇਹ ਭੇਦਾਸ ਪਰੀਦਾ ਬੰਦ ਖਲਾਸੀ ਭਾਣਾ ਹੋਰ ਆਖ ਨ ਸਕਿਆ ਇੱਕੋ ਖਾਇ ਤੇ ਆਖਣ ਉਹ ਜਾਣੇ ਦਿੱਤਿਆਂ ਮੌਕਾ ਆਪੇ ਜਾਣੇ ਆਖਦੇ ਆਖਰ ਦੇ ਵਿੱਚ ਅੱਜ ਤੋਂ ਬਖਸ਼ੇ ਸਿਫਤ

bol

ਕਮਲ ਸੁਵੇਲਾ ਭਗਤ ਕਮਲ।

बोल दिया लिखे तेरे गवारा गवारा सोदर तेरा सो करके जित बै।

0: ਦੇਵਦਾਨ ਮੁਣ ਕੇ ਕਿਤੇ ਸੰਤੂਦ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਪ ਸੁਰਿੰਦਰ
0: ਕਿਤੀਆਂ ਸੁਖੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

ਮਤ ਮਨ ਉਦਤ ਹੈ ਕਰੀਏ ਸੁਰਾ ਸੁਦਾ ਕੀ ਸੁਤ ਕਰਮ ਖੰਡ ਕੀ ਬਾਣੀ ਜੋ ਹੈ ਹੋਰ ਨ ਕੋਈ ਮੈਂ ਰਾਮ ਰਹਿ।

ब्रह्म

सर्व सर्व

0: ਮਨ ਮਨ ਕੇਤੇ ਕੇਤੇ ਰਤਨ ਤੁਮੰਦ
1: ਕੇਤੀਆਂ ਬਾਣੀ ਕੇਤੀਆਂ ਬਾਣੀ ਕੇਤੇ ਪਾਸ ਰਹਿੰਦ
0: ਕੇਤੀਆਂ ਸੁਣਦੀ
1: ਨਾਨਕ।

ਨਦੀਆਂ ਤੇ ਬਾਹਰ ਪਾਣਾ ਸੋਮਣਾ ਜਾਣ

0: तब मन वस आया, तावत पंच रहे हर ध्याया। आन दिन नगरी हर गुण गाया, सत गुर पग जन्म सुनाई।
1: हर दरख ने भुख उजल पाई, गुर सेवा हर आखर पावे। कृष्ण बल भद्र गुर पग लोक ध्यावे, नानक गुरमुख हर आप तरावे। गौड़ी गुआरे दी महला चौथा, हर आपे जोगी डंडा तारी। हर आपे रब रहा पनवारी, हर आपे तत आपे लाए तारी। ऐसा मेरा राम रहा भरपूर, दिक्कत वसे नाही हर दूर रहो। हर आपे सब सुरत तुन आपे, हर आपे वेखे विकसे आपे। हर आप जपाए आपे हर जापे, हर आपे सारग अमृत तारा। हर अमृत आप पियावण हारा, हर आप करे आपे निस्तार। हर आपे बेड़ी तुलहा तारा, हर आपे गुरमती निस्तारा। हर आपे नानक पावे पारा, गौड़ी बैरागण महला चौथा। शाहो हमारा तू तड़ी, जैसी तू रास दे तैसी हम ले। हर नाम बणन जय रंग स्यों, जे आप दयाल होई दे। हम बन जा रे राम के, हर वणज करावे दे रास रे रहो। लाहा हर भगत तन खटिया, हर सच्चे साह मन पाया। हर जप हर बखर लद्या, जम जगाती नेड़ ना आया। होर वणज करै व्यापारी है, अंत तरंगी दुख माया। ओए जे हे वणज हर लाया, फल तिहा तिन पाया। हर हर वणज जो जन करे, जिस कृपाल होए प्रभ देई। जन नानक सहो हर सेविया, फिर लेखा भूल न देई। गौड़ी वैरागण महला चौथा। ज्यों जननी गर्भ पालती, सुतकी कर आसा। वड्डा होए धन खाट दे, कर भोग विलासा। तो हर जन प्रीत हर राखदा, ते आप फासा। मेरे राम मैं मूर्ख, हर राख मेरे को सैया। जिनकी उपमा तुझे वडैया रहो, मंदर कर आनंद हर हर जिस पन पावे। सब रस मीठे मुख लगे, जे हर गुण गावे। हर जन परवार सुधार है, इक्की कुली सब जगत छुड़ावे। जोच किया सो हर किया, हर की वडे आई। हर जी तेरे तू वरतदा, हर पूज कराई। हर भगत भंडार लहाएंदा, आपे बरताई। लाला हाट बेहाजिया, क्या दिस्क तराई। जे राज भाले, ता हर नाम खासी को हर नाम कढ़ाई। जन नानक हर का दास है, हर की वडियाई। गौड़ी ग्वररी महला चौथा। किरसाणी किरसान करे, लोचे जियो लाए। हल जोते उदम करे, मेरा पुत धी खाए। तो हर जन हर हर जप करे, हर अंत छुड़ाए। मैं मूर्ख की गत कीजे मेरे राम, गुर सतगुर सेवा हर लाए हम कां बरहाओ। लै तुरे सौदागरी सौदागर धावे, तन खटे आसा करे माया बोह बधावे। ते हर जन हर हर बोलता, हर बोल सुख पावे। बिख संचे हटवाणिया, बिख संचे हटवाणिया, वह हाट कमाए। मोह झूठ फसारा झूठ का, झूठे लपटाए। ते हर जन हर तन संचया, हर खर्च लै जाए। यह माया मोह कुटुंब है, पाए दूजे फास। गुरमति जो जन तरे सो दासर दास। जन नानक नाम ते आया, गुरमुख परगास। गौड़ी वैरागण महला चौथा। निस दिन सरात लालच करे, भरमे भरमाया। बेगार फिरे बैगारियां, सिर पार उठाया। जो गुर की जन सेवा करे, सो कर कम हर लाया। मेरे राम तोड़ बंधन माया, करके कमल आए। नित हर गुण गावे, हर नाम सुमाए रहो। नर प्राणी चाकरी करे, नरपत राजे अर्थ समाया। कै फंदे के डान के, नरपत मर जाया। तन तन सेवा सफल सतगुर की, जित हर हर नाम जब हर सुख पाया। नित सौदा सूद की, चे बहु पांत कर माया। कहताई जा लाहा देह, ता सुख ने तोटै मर जाई। जो गुण सांझी गुण स्यों करे, नित नित सुख पाई। जितनी भूख अनरस साध है, तितनी भूख फिर लागै। जिस हर आप कृपा करे, सो विचे। ਸਿਰ ਗੁਰ ਆ ਗਏ ਜੇ ਨਾਨਕ ਹਰ ਰਸ ਤ੍ਰਿਪਿਆ ਫਿਰ ਭੂਖ ਨਾ ਲਾ ਗਏ ਕੌੜੀ ਵੈਰਾਗਣ ਮਹੱਲਾ ਚੌਥਾ ਹਮਰੇ ਮਨ ਚਿਤ ਹਰ ਆਸ ਮਿਤ ਕਿਉਂ ਦੇਖਾ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਹੋ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮੇਲਿਆ ਮੇਰਾ ਸਿਰ ਚਣਹਾਰਾ ਮੇਰੇ ਰਾਮ ਹਮ ਪਾਪੀ ਸਰਨ ਪਰੇ ਹਰਦੁਆਰ ਮਤ ਨਿਰਗੁਣ ਹੁਮ ਮੈਲੇ ਕਹੂੰ ਆਪਣੀ ਕਿਰਪਾ ਧਾਰ ਹੋ ਹਨੇ ਅਵਗੁਣ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗੁਣ ਤਨਾ ਆਵੇ ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲੇ ਹਰ ਭਾਵੈ ਹਮ ਅਪਰਾਧੀ ਰਾਖੇ ਗੁਰਸੰਗਤੀ ਉਪਦੇਸ਼ ਦੀਓ ਹਰ ਨਾਮ ਛੁਡਾਵੇ ਤ੍ਰਿਉਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੇ ਤਬ ਬਿਸਮ ਹੋਈ ਜਾਏ ਹਮ ਜੈਸੇ ਅਪਰਾਧੀ ਖਬਰ ਕੋਈ ਰਾਖੇ ਜੈਸੇ ਹਮ ਸਤਿਗੁਰ ਰਾਖ ਲੀਏ ਛੁਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰਬੰਧਪ ਮੇਰਾ ਸਖਾ ਸਿਖਾਈ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾਬਿਤ ਤੁਮ ਹਮ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਗੁਰੂ ਨਾਨਕ ਜਨ ਕੇ ਰਾਜ ਤੂੰ ਮਿਲੀਏ ਚੂਕੇ ਸਭ ਸੋਖ ਸੰਤਾਪੇ ਗੌੜੀ ਵੈਰਾਗਣ ਮਹੱਲਾ ਚੌਥਾ ਕੰਚਨ ਨਾਰੀ ਮੇ ਜੀਓ ਲੁਬਤ ਹੈ ਮੋਹ ਮੀਠਾ ਮਾਇਆ ਘਰ ਮੰਦਰ ਕੂੜੇ ਖੁਸ਼ੀ ਮਨ ਅਨਰਸਦਾ ਹੈ ਹਰ ਪ੍ਰਭ ਚੇਤਨ ਆਵੀ ਕਿਉ ਛੂਟਾ ਮੇਰੇ ਹਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਔਗਣ ਸਭ ਮੇਰੇ ਰਹੋ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿਆ ਮੂਲੈ ਬੋਲੈ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗੁਰੂ ਬਰੇ ਪੁਨ ਸਤਿਗੁਰ ਕੇਰਾ ਸਭ ਜੀਉ ਪਿੰਡ ਮੁਖ ਨਖ ਦੀਆ ਬਰਤਨ ਕੋ ਪਾਣੀ ਅਨ ਖਾਣਾ ਕੱਪੜ ਪਹਿਨਣ ਦੀਆ ਰਸ ਅਨਪੋ ਗਾਣੀ ਜਿਨ ਧੀਏ ਸੁਚੇਤਨ ਆਵੀ ਪਸੂ ਹੋ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੇ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਬਿਹਾਜਿਆ ਹਰ ਗੁਲ ਮੁਗਲਾਮੀ ਕੌੜੀ ਵੈਰਾਗਣ ਮਹੱਲਾ ਚੌਥਾ ਜਿਉਂ ਜਾਨੀ ਸੁਤ ਜਨ ਪਾਲਤੀ ਰਾਖੇ ਨਦਰ ਬਜ਼ਾਰ ਅੰਤਰ ਬਾਹਰ ਮੁਖ ਦੇ ਗਰਾਸ ਹਰ ਖਿਖਿਨ ਤੋ ਚਾਰ ਤਿਉ ਸਤਿਗੁਰ ਗੁਰਸਿਖ ਰਾਖਤਾ ਹਰ ਪ੍ਰੀਤ ਪਿਆਰ ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ ਧਨ ਧਨ ਗੁਰੂ ਗੁਰ ਸਤਿਗੁਰ ਪਾਦਾ ਜਿਨ ਹਰ ਉਪਦੇਸ਼ ਹਾ ਸੀ ਖਾਣੇ ਰਹੋ ਜੈਸੀ ਗਗਨ ਫਰੇਤੀ ਉੜਤੀ ਕਪੜੇ ਬਾਕੇ ਬਾਲੀ ਉਹ ਰਾਖੇ ਚੀਤ ਪੀਠੇ ਵਿੱਚ ਬਚਰੇ ਨਿਤ ਹਿਰਦੇ ਸਾਰ ਸਮਾਲੀ ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰਸਿੱਖ ਰਖੇ ਜੀ ਨਾਲੀ ਜੈਸੇ ਕਾਤੀ ਤੀਸਪਤੀ ਸਹਿ ਵਿੱਚ ਰਾਖੇ ਰਸਨਾ ਮਾਸਰਤ ਕੇਰੀ ਕੋਈ ਜਾਣੋ ਮਾਸ ਕਾਤੀ ਕੇ ਕਿਛ ਹਾਥ ਹੈ ਸਭ ਬਸਕਤ ਹੈ ਹਰ ਕੇਰੀ ਤਿਉ ਸੰਤ ਜਨਾ ਕੀ ਨਰ ਨਿੰਦਾ ਕਰੇ ਹਰ ਰਾਖੇ ਪੈਜ ਜਨ ਕੇਰੀ ਪਾਈ ਮਤ ਕੋਈ ਜਾਣੋ ਕਿਸੀ ਕੈ ਕਿਸ ਹਾਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਭ ਸਭ ਖਰਕੇ ਬਸ ਹੈ ਕੋਈ ਲਾਗ ਨਾ ਸਕੇ ਬਿਨ ਹਰਕਾ ਲਾਇਆ ਐਸਾ ਹਰ ਨਾਮ ਮਨ ਚਿਤ ਨਿਤ ਤੇ ਆਵੋ ਜਨ ਨਾਨਕ ਸੋ ਅੰਤੀ ਅਵਸਰ ਲਏ ਛੁਡਾਇਆ ਗੌੜੀ ਵੈਰਾਗਣ ਮਹੱਲਾ ਚੌਥਾ ਜਿਸ ਮਿਲੀਏ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਧਾ ਬਿਨ ਸਚਾਏ ਹਰ ਪਰਮਪਦ ਰਹੀਐ ਮੇਰੇ ਸਤਿਗੁਰਾ ਪਿਆਰਾ ਕਿਤ ਬਿਦ ਮਿਲੇ ਹੋਂ ਖਿਨ ਬਿਨ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉਂ ਮਿਲੇ ਰਹੋ ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ ਇਛ ਪੁੰਨੀ ਜਨ ਕੇਰੀਆ ਲੈ ਸਤਿਗੁਰ ਧੂਰਾ ਹਰ ਭਗਤ ਦੜਾਵੇ ਹਰ ਭਗਤ ਸੁਣੇ ਜੇ ਸਤਿਗੁਰ ਮਿਲੀਐ ਟੋਟਾ ਮੂਲ ਨਾ ਆਵੇ ਹਰ ਲਾਭ ਨਿਤ ਦ੍ਰਿੜੀਐ ਜਿਸ ਕੋ ਹਿਰਦੇ ਵਿਗਾਸ ਹੈ ਭਉ ਦੂਜਾ ਨਾਹੀ ਨਾਨਕ ਤਿਸ ਗੁਰ ਮਿਲ ਉਧਰੇ ਹਰ ਗੁਣ ਗੋ ਵਾਹੀ ਮਹੱਲਾ ਚੌਥਾ ਗੌੜੀ ਪੂਰਬੀ ਹਰ ਦਾਲ ਦਿਆ ਪ੍ਰਭ ਕੀਨੀ ਮੇਰੇ ਮੰਤਨ ਮੁਖ ਹਰ ਬੋਲੀ ਗੁਰਮੁਖ ਅਰੰਗ ਪਿਆ ਤੂੜਾ ਹਰੰਗ ਭੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹਾਂ ਗੋਲੀ ਜਬ ਹਮਰ ਸੇਤੀ ਮਨ ਮਾਨਿਆ ਕਰ ਦੀਨੀ ਜਗਤ ਸਭ ਗੋਲ ਅਮੋਲੀ ਰਹੋ ਕਰੋ ਵਿਵੇਕ ਸੰਤ ਜਿਨ ਪਾਈ ਖੋਜ ਰਹੇ ਦੇਖ ਢੰਡੋਲੀ ਹਰ ਹਰ ਰੂਪ ਸਭ ਜੋਤ ਸਵਾਈ ਹਰ ਨਿਕਟ ਵਸੇ ਹਰ ਕੋਲੀ ਹਰ ਹਰ ਨਿਕਟ ਵਸੇ ਸਭ ਚੱਕੇ ਅਪਰੰਪਰ ਪੁਰਖ ਅਟੋਲੀ ਹਰ ਹਰ ਭਗਤ ਕਿਉ ਗੁਰ ਪੂਰੇ ਸਿਰ ਬੇਚਿਓ ਗੁਰ ਪਹਿ ਬੋਲੀ ਹਰ ਜੀ ਅੰਤਰ ਬਾਹਰ ਤੁਮ ਸਰਨਾਗਤ ਤੂੰ ਵੱਡ ਪੁਰਖ ਬਡੋਲੀ ਜੇ ਨਾਨਕ ਅੰਤਿਨ ਹਰ ਗੁਣ ਗਾਵੇ ਮਿਲ ਸਤਗੁਰ ਗੁਰ ਬੇ ਚੋਲੀ। ਗੌੜੀ ਪੂਰਵੀ ਮਹੱਲਾ ਚੌਥਾ। ਜਗ ਜੀਵਨ ਅਪਰੰਪਰ ਸਵਾਮੀ ਜਗਦੀਸ਼ਰ ਪੁਰਖ ਵਿਧਾਤੇ ਜਿਤ ਮਾਰਗ ਤੁਮ ਪਰੇਰੋ ਸਵਾਮੀ ਤਿਤ ਮਾਰਗ ਹਮ ਜਾਤੇ। ਰਾਮ ਮੇਰਾ ਮਨ ਹਰਸੇ ਤੀ ਰਾਤੇ ਸਤਸੰਗਤ ਮਿਲ ਰਾਮ ਰਸ ਪਾਇਆ ਹਰ ਨਾਮੇ ਨਾਮ ਸਮਾਤੇ ਹਹੋ। ਹਰ ਹਰ ਨਾਮ ਹਰ ਹਰ ਜਗ ਔਖਦ ਹਰ ਹਰ ਨਾਮ ਹਰ ਸਾਤੇ ਤਿਨ ਕੇ ਪਾਪ ਦੁੱਖ ਸਭ ਬਿੰਤੇ ਜੋ ਗੁਰਮਤ ਰਾਮ ਰਸ ਖਾਤੇ। ਤਿਨਕੋ ਲਿਖਤ ਲਿਖੇ ਤੁਰ ਮਸਤਕ ਤੇ ਗੁਰ ਸੰਤੋਖ ਸਰਨਾ ਤੇ ਦੁਰਮਤ ਮੈਲ ਗਈ ਸਭ ਤਿਨਕੀ ਜੋ ਰਾਮ ਨਾਮ ਰੰਗ ਰਾਤੇ। ਰਾਮ ਤੁਮ ਆਪੇ ਆਪ ਆਪ ਪ੍ਰਭ ਠਾਕਰ ਤੁਮ ਜੇਵੜ ਅਵਰ ਨਾ ਦਾਤੇ ਜਨ ਨਾਨਕ ਨਾਮ ਲਏ ਤਾਂ ਜੀਵਾਂ ਹਰ ਜਪੀਏ ਹਰ ਕਿਰਪਾ ਤੇ। ਗੌੜੀ ਪੂਰਵੀ ਮਹੱਲਾ ਚੌਥਾ। ਕਰੋ ਕਿਰਪਾ ਜਗਜੀਵਨ ਦਾਤੇ ਮੇਰਾ ਮਨ ਹਰ ਸੇ ਤੀਰਾ ਤੇ ਸਤਿਗੁਰ ਬਚਨ ਪੀਓ ਅਤ ਨਿਰਮਲ ਜਪ ਹਰ ਹਰ ਹਰ ਮਨ ਵਾਚੇ ਰਾਮ ਮੇਰਾ ਮਨ ਤਨ ਵੇਦ ਲੀਓ ਹਰ ਸਾਚੇ। ਜਹ ਕਾਲ ਕੇ ਮੁਖ ਜਗਤ ਸਭ ਗਰਸਿਆ ਗੁਰ ਸਤਿਗੁਰ ਕੇ ਬਚਨ ਹਨ ਹਮ ਬਾਚੇ ਰਹੋ। ਜਿਨਕੋ ਪ੍ਰੀਤ ਨਹੀਂ ਹਰ ਸੇ ਤੀ ਤੇ ਸਾਖ ਮੂਢ ਨਰ ਕਾਚੇ ਤਿਨਕੋ ਜਨਮ ਮਰਨ ਅਤ ਭਾਰੀ ਵਿੱਚ ਬਿਸਟਾ ਮਰ ਮਰ ਪਾਚੇ। ਤੁਮ ਦਿਆਲ ਸਰਨ ਪ੍ਰਤਪਾਲਕ ਮੋਕੋ ਦੀਜੇ ਦਾਨ ਹਮ ਹਰ ਜਾਚੇ ਹਰ ਕੇ ਦਾਸ ਦਾਸ ਹਮ ਕੀਜੇ ਮਨ ਨਿਰਤ ਕਰੇ ਕਰਨ ਆਚੇ। ਆਪੇ ਸ਼ਾਹ ਵੱਡਾ ਪ੍ਰਭ ਸਾਮੀ ਹਮ ਬਣ ਜਾ ਰਹੇ ਹਰ ਤਾਚੇ ਮੇਰਾ ਮਨ ਤਨ ਜੀਓ ਰਾਸ ਸਭ ਤੇਰੀ ਜਨ ਨਾਨਕ ਕੇ ਸਭ ਪ੍ਰਭ ਸਾਚੇ। ਗੌੜੀ ਪੂਰਬੀ ਮਹੱਲਾ ਚੌਥਾ। ਤੁਮ ਦਿਆਲ ਸਰਬ ਦੁੱਖ ਭਜਨ ਇੱਕ ਬਿਨੋ ਸੁਨੇ ਦੇ ਕਾਨੇ ਜਿਸਤੇ ਤੁਮ ਹਰਜਾਨੇ ਸਵਾਮੀ ਸੋ ਸਤਿਗੁਰ ਬੇਦ ਮੇਰਾ ਪ੍ਰਾਨੇ। ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰਮਾਨੇ ਹਮ ਮੂੜ ਮੁਗਧ ਅਸੁਧ ਮਤ ਹੋਤੇ ਗੁਰ ਸਤਿਗੁਰ ਕੇ ਬਚਨ ਹਮ ਹਰ ਪਿਆਨੇ ਰਹੋ। ਜਿਤਨੇ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਬਿਖਾਨੇ ਹਰ ਕਾ ਨਾਮ ਅੰਮ੍ਰਿਤ ਚ ਆਖਿਆ ਮਿਲ ਸਤਿਗੁਰ ਮੀਠ ਰਸ ਗਾਨੇ। ਜਿਨਕੋ ਗੁਰ ਸਤਿਗੁਰ ਨਹੀਂ ਭੇਟਿਆ ਤੇ ਸਾਖਤ ਮੂੜ ਦੀਵਾਨੇ ਤਿਨਕੇ ਕਰਮਹੀਨ ਤੁਰ ਪਾਏ ਦੇਖ ਦੀਪਕ ਮੋਹ ਪਚਾਨੇ। ਜਿਨਕੋ ਤੁਮ ਦਿਆ ਕਰ ਮੇਲੋ ਤੇ ਹਰ ਹਰ ਸੇਵ ਲਗਾਨੇ ਜਨ ਨਾਨਕ ਹਰ ਹਰ ਹਰ ਜਪ ਪ੍ਰਗਟੇ ਮਤ ਗੁਰਮਤ ਨਾਮ ਸਮਾਨੇ। ਗੌੜੀ ਪੂਰਵੀ ਮਹੱਲਾ ਚੌਥਾ। ਮੇਰੇ ਮਨ ਸੋ ਪ੍ਰਭ ਸਦਾ ਨਹਲ ਹੈ ਸਵਾਮੀ ਕੋ ਕਿੱਥੇ ਹਰ ਪੈ ਨਸੀਏ ਹਰ ਆਪੇ ਬਖਸ਼ ਲਏ ਪ੍ਰਭ ਸਾਚਾ ਹਰ ਆਪ ਛੜਾਏ ਛੁੱਟੀਏ। ਮੇਰੇ ਮਨ ਜਪ ਹਰ ਹਰ ਹਰ ਮਨ ਜਪੀਏ ਸਤਿਗੁਰ ਕੀ ਸਰਨਾਈ ਭਜ ਪੋ ਮੇਰੇ ਮਨਾ ਗੁਰ ਸਤਿਗੁਰ ਪੀਛੇ ਛੁੱਟੀਏ ਰਹੋ। ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖਦਾਤਾ ਜਿਤ ਸੇਵੀਏ ਨਿਤ ਕਰ ਵਸੀਐ ਗੁਰਮੁਖ ਲਾਏ ਲਹੋ ਕਰ ਆਪਣਾ ਕਸ ਚੰਦਨ ਹਰ ਜਸ ਕਸੀਐ। ਮੇਰੇ ਮਨ ਹਰ ਹਰ ਹਰ ਹਰ ਹਰ ਜਸ ਉਤਮ ਲੈ ਲਾਹਾ ਹਰ ਮਨ ਹਸੀਐ। ਹਰ ਹਰ ਆਪ ਦਿਆਲ ਕਰ ਦੇਵੇ ਤੈ ਅੰਮ੍ਰਿਤ ਹਰ ਰਸ ਚਖੀਏ। ਮੇਰੇ ਮਨ ਨਾਮ ਬਿਨਾ ਜੋ ਦੂਜੇ ਲਾਗੇ ਤੇ ਸਾਖਤ ਨਰਜਮ ਕੁੱਟੀਐ ਤੇ ਸਾਖਤ ਚੋਰ ਜਿਨਾ ਨਾਮ ਵਿਸਾਰਿਆ ਮਨ ਤਿਨ ਕੇ ਨਿਕ ਨਾ ਫਿੱਟੀਐ। ਮੇਰੇ ਮਨ ਸੇਵੋ ਅਲਖ ਨਿਰੰਜਨ ਨਰਹਰ ਜਿਤ ਸੇਵੀਏ ਲੇਖਾ ਛੁੱਟੀਏ। ਜੇ ਨਾਨਕ ਹਰ ਪ੍ਰਭ ਮੇਰੇ ਪੂਰੇ ਕੀਏ ਕਿਨ ਮਾਸਾ ਤੋਲ ਨਾ ਕੱਟੀਐ। ਗੌੜੀ ਪੂਰਬੀ ਮਹੱਲਾ ਚੌਥਾ। ਹਮਰੇ ਪ੍ਰਾਣ ਬਸਕਤ ਪ੍ਰਭ ਤੁਮਰੇ ਮੇਰਾ ਜੀਓ ਪਿੰਡ ਸਭ ਤੇਰੀ। ਦਿਆ ਕਰੋ ਹਰ ਦਰਸ ਦਿਖਾਵੋ ਮੇਰੇ ਮਨ ਤਨ ਲੋਚ ਕਨੇਰੀ। ਰਾਮ ਮੇਰੇ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਿਰਪਾਲ ਕਿਰਪਾ ਕਿੰਚਿਤ ਗੁਰ ਕੀਨੀ ਹਰ ਮਿਲਿਆ ਆਇ ਪ੍ਰਭ ਮੇਰੀ ਰਹੋ। ਜੋ ਹਮਰੇ ਮਨ ਚਿਤ ਹੈ ਸਵਾਮੀ ਸਾਬਿਤ ਤੁਮ ਹਰ ਜਾਨੋ ਮੇਰੀ ਅੰਧੇ ਨਾਮ ਜਪੀ ਸੁਖ ਪਾਈ ਜਿਤ ਜੀਵਾਂ ਆਸ ਹਰ ਤੇਰੀ। ਗੁਰ ਸਤਿਗੁਰ ਦਾ ਤੇ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਅੰਧਿਨ ਅਨੰਦ ਪਿਆ ਬੁੜ ਪਾਗੀ ਸਭ ਆਸ ਪੁਜੀ ਜਨ ਕੇਰੀ। ਜਗਨਨਾਥ ਜਗਦੀਸ਼ਰ ਕਰਤੇ ਸਭ ਬਸਕਤ ਹੈ ਹਰ ਕੇਰੀ ਜਨ ਨਾਨਕ ਸਰਨਾਗਤ ਆਏ ਹਰ ਰਾਖੋ ਪੈਜ ਜਨ ਕੇਰੀ। ਗੌੜੀ ਪੂਰਬੀ ਮਹੱਲਾ ਚੌਥਾ। ਇਹ ਮਨੁਆ ਖਿੰਨ ਨਾ ਟਿਕੇ ਬਹੁ ਰੰਗੀ ਦਹਿ ਦਹਿ ਦਿਸ ਚਲ ਚਲ ਹਾਡੇ ਗੁਰਪੁਰ ਆਇਆ ਪਾਇਆ ਬੜ ਪਾਗੀ ਹਰ ਮੰਤਰ ਦੀਆ ਮਨ ਠਾਡੇ। ਰਾਮ ਹਮ ਸਤਿਗੁਰ ਲਾਲੇ ਕਾਂਡੇ ਰਹਾ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਡੇ ਪਰੋਪਕਾਰ ਪੁਨ ਬਹੁ ਕੀਆ ਬਹੁ ਦੁੱਤਰ ਦਾਨ ਪਰਾਡੇ। जिनको प्रीत हृदय हर नाही तिन कूरे गाडन गाडे जो पानी कागत बिनस जात है त्यो मनमुख गर्व गलाडे हम जानिया कछु न जाना है आगे क्यों हर राखे त्यों डाडे हम पूल चोगुर कृपा तारो जन नानक पुत्रे काडे गौड़ी पूर्वी महला चौथा काम क्रोध नगर बो परया मिल साधु खंडल खंडा है पूर्व लिखे लिख पूर्व लिखत लिखे गुर पाया मन हरले मंडल मंडा है कर साधु गंजली पुन वड्डा है कण डौत पुन वड्डा है रहो साकत हर साध न जानिया तिन अंतर हमें कंडा है ज्यो ज्यो चले चुभे दुख पावै जमकाल सहे सर डंडा है हर जन हरा नाम समाने दुख जन्म मरण पव खंडा है अविनाशी पुरख पाया परमेश्वर बहु सोव खंड ब्रह्मंडा है हम गरीब मस्कीन प्रभ तेरे हर राख राख बड़ बड़ा है जन नानक नाम आधार ठेका हर नाम में ही सुख मंडा है गौड़ी पूर्वी महला चौथा इस गढ़ में हर राम राय है किछ साधन पिपावे थीठा हर दीन दयाल अनुग्रह किया हर गुर शब्द चख डीठा राम हर कीर्तन गुरलभ पीठा रहो हर अगम अगोचर पार ब्रह्म है मिल सतगुर लागब सीठा जिन गुर बचन सिखाने है ये तिन आगे आन परीठा मनमुख हीरा अति कठोर है तिन अंतर कार करीठा विसियर कोबो तुत पे आई है विश्वर को बहु दूध पे आई है बिकनिक से बोल परीठा हर प्रवान में लाभो गुर साधु कस गरड़ शब पुतलीठा या नानक गुर के लाले गोले लग संगत करुए मीठा गौड़ी पूर्वी महला चौथा हर हर अर्थ शरीर हम बेचिया पूरे गुर के आ गए सतगुर दाते नाम दड़ाया मुख मस्तक भाग सुभागे राम गुरमत हर लिबला रहा कट कट रमैया रमत राम राय गुर शब्द गुरु लिब लागे हम मंतन देवो काट गुरु को मेरा परम पाओ गुर बचनी पागे अंधियारे दीपक आन जलाए गुर ज्ञान गुरु लिब लागे अज्ञान अंधेरा बिंस बनास्यो कर बस्त लही मन जागे साकत भिदक माया तारी तिन जम जोहन लागे उन सतगुर आगे सीस ना बेचिया ओए आवे जहे अपागे हमरा बिनो सुनो प्रभ ठाकर हम सर्ण प्रभु हर मांगे जन नानक लजपात गुरु है सिर बेचे हो सतगुर आगे गौड़ी पूर्वी महला चौथा हम अहंकारी अहंकार अज्ञान मत गुर मिलिए आप गवाया होमे रोग गया सुख पाया तन तन गुरु हर राया राम गुर के बचन हर पाया रहो मेरे हीरे प्रीत राम राय की गुर मार्ग पंथ बताया मेरा जियो पिंड सब सतगुर आगे जिन बिछड़िया हर गल लाया मेरे अंतर प्रीम लगी देखन मेरे अंतर प्रीत लगी देखन को गुर हृदय नाल दिखाया सहज आनंद पिया मन मूरा गुर आगे आप बेचाया हम अपराध पाप बहकी ने कर दुष्टि चोर चराया अब नानक शरणागत आए हर राखो लाज हर पाया गौड़ी पूर्वी महला चौथा गुरमत बाजे शब्द अनाहद गुरमत मनुआ गावे बुढ़पा की गुरदर्शन पाया तन तन गुरु लिव लावे गुरमुख हर लिव लावे रहो हमरा ठाकुर सतगुर पूरा मन गुर की कार कमावे हम मल मल तोमे पाप गुरु के जो हर हर कथा सुनावे हृदय गुरमत राम रसायन जीबा हर गुण गावे मन रसक रसक हर रस अगाने फिर बहुर न भूख लगावे कोई करे उपाव अनेक बह तेरे बिन कृपा नाम न पावे जन नानक को हर कृपा धारी मत गुरमत नाम दरड़ावे राग गौड़ी माज महला चौथा गुरमुख जिंदू जप नाम करम्मा मत माता मत जियो नाम मुख रामा संतोख पिता कर गुर पुरख अजन्मा बड़भागी मिल रामा गुरजोगी पुरख मिलया रंगबाणी जियो गुर हर रंग रतड़ा सदा निर्वाणी जियो बड़भागी मिल सुगड़ सुजाणी जियो मेरा मन तन हर रंग भिन्ना आवो संतो मिल राम जपाहा बिच संगत नाम सदा लै लाहा जियो कर सेवा संता अमृत मुख पाहा जियो मिल पूर्व लिखड़े तुर कर्मा सावन परस अमृत जग छाया जियो ਮਨ ਮੋਰ ਕੁਹ ਕੁੜਿਆ ਸ਼ਬਦ ਸੁਖ ਪਾਇਆ ਹਰ ਅੰਮ੍ਰਿਤ ਬੁੱਠੜਾ ਮਿਲਿਆ ਹਰ ਰਾਇਆ ਜੀਓ ਜੇ ਨਾਨਕ ਪ੍ਰੇਮ ਰਤਨਾ ਗੌੜੀ ਮਾਝ ਮਹੱਲਾ ਚੌਥਾ ਔ ਸਖੀ ਗੁਣ ਕਾਮਣ ਕਰੇਹਾਂ ਜੀਓ ਮਿਰ ਸੰਗਤ ਜਨਾ ਰੰਗ ਬਾਣੇ ਰਲੀਆਂ ਜੀਓ ਗੁਰਦੀਪ ਗਿਆਨ ਸਦਾ ਮਨ ਬਲਿਆ ਜੀਓ ਹਰ ਤੁੱਠੇ ਢੁਲ ਢੁਲ ਮਿਲਿਆ ਜੀਓ ਮੇਰੇ ਮੰਤਨ ਪ੍ਰੇਮ ਰਗਾ ਹਰ ਢੋਲੇ ਜੀਓ ਮੈਂ ਮੇਲੇ ਮਿੱਤਰ ਸਤਿਗੁਰ ਬੇਚੋਲੇ ਜੀਓ ਮਨ ਦੇਵਾਂ ਸੰਤਾਂ ਮੇਰਾ ਪ੍ਰਭ ਮੇਲੇ ਜੀਓ ਹਰ ਵਿਠੁਲਿਆ ਸਦਾ ਖੋਲੇ ਜੀਓ ਬਸ ਮੇਰੇ ਪਿਆਰਿਆ ਬਸ ਮੇਰੇ ਗੋਬਿੰਦਾ ਹਰ ਘਰ ਕਿਰਪਾ ਮਨ ਵਸ ਜੀਓ ਮਨ ਚਿੰਦੜਾ ਫਲ ਪਾਇਆ ਮੇਰੇ ਗੋਬਿੰਦਾ ਗੁਰਪੂਰਾ ਵੇਖ ਵਿਖਸ ਜੀਓ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ ਮਨ ਆਂਦਿਨ ਅਨਦਰ ਹੱਸ ਜੀਓ ਹਰ ਪਾਇੜਾ ਬੜਭਾਗੀ ਮੇਰੇ ਗੋਬਿੰਦਾ ਨਿਤਲੈ ਲਾਹਾ ਮਨ ਹੱਸ ਜੀਓ ਹਰ ਆਪ ਪਾਏ ਹਰ ਆਪੇ ਵੇਖੇ ਹਰ ਆਪੇ ਕਾਰੇ ਲਾਇਆ ਜੀਓ ਇੱਕ ਖਾਵੈ ਬਖਸ਼ ਤੂਟ ਨਾ ਆਵੇ ਇੱਕ ਨਾ ਫੁੱਕਾ ਪਾਇਆ ਜੀਓ ਇੱਕ ਰਾਜੇ ਤਖ਼ਤ ਬਹੇ ਨਿਤ ਸੁਖੀਏ ਇੱਕ ਨਾ ਭਿੱਖ ਮੰਗਾਇਆ ਜੀਓ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ ਜੇ ਨਾਨਕ ਨਾਮ ਧਿਆਇਆ ਜੀਓ ਗੌੜੀ ਮਾਝ ਮਹੱਲਾ ਚੌਥਾ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਨਾਲ ਨਾ ਲਿਖੀਏ ਮੇਰੇ ਗੋਬਿੰਦਾ ਗੁਰਪੂਰਾ ਅਲਖ ਲਖਾਹੀ ਜੀਓ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ ਸਭ ਦਾਲਦ ਦੁੱਖ ਤਹਿ ਜਾਹੀ ਜੀਓ ਹਰ ਪਦ ਉਤਮ ਪਾਇਆ ਮੇਰੇ ਗੋਬਿੰਦਾ ਬੜਭਾਗੀ ਨਾਮ ਸਮਾਹੀ ਜੀਓ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਬਿੰਦਾ ਕਿਨੇ ਹਰ ਪ੍ਰਭ ਡਿਠਾ ਨੈਣੀ ਜੀਓ ਮੇਰਾ ਮਨ ਤਨ ਬਹੁਤ ਬੈਰਾ ਗਿਆ ਮੇਰੇ ਗੋਬਿੰਦਾ ਹਰ ਵਾਜੋ ਧਨ ਘੁੰਮ ਲੈਣੀ ਜੀਓ ਸੰਤ ਜਨਾ ਮਿਲ ਪਾਇਆ ਮੇਰੇ ਗੋਬਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ ਹਰਾਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ ਮੈਂ ਸੁੱਖ ਬਿਹਾਣੀ ਰਹਿਣੀ ਜੀਓ ਮੈਂ ਮੇਲੇ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਿਖਾਇਆ ਜੀਓ ਹੋ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰੋਂ ਹਰ ਲਾਇਆ ਜੀਓ ਹਰ ਆਇਆ ਮੇਰਾ ਸੱਜਣ ਪਿਆਰਾ ਗੁਰ ਮੇਲੇ ਮੇਰਾ ਮਨ ਜੀਵਾਇਆ ਜੀਓ ਮੇਰੇ ਮਨ ਤਨ ਆਸਾ ਪੂਰੀਆ ਮੇਰੇ ਗੋਬਿੰਦਾ ਹਰ ਮਿਲਿਆ ਮਨ ਵਧਾਈਆ ਜੀਓ ਵਾਰੀ ਮੇਰੇ ਗੋਬਿੰਦਾ ਵਾਰੀ ਮੇਰੇ ਪਿਆਰਾ ਹਾਂ ਤੁਦ ਵਿਟੜੋ ਸਦਵਾਰੀ ਜੀਓ ਮੇਰੇ ਮਨ ਤਨ ਪ੍ਰੇਮ ਪਿਰਮ ਕਾ ਮੇਰੇ ਗੋਬਿੰਦਾ ਹਰ ਪੂੰਜੀ ਰਾਖ ਮਾਰੀ ਜੀਓ ਸਤਿਗੁਰ ਬਿਸ਼ਟ ਮੇਲ ਮੇਰੇ ਗੋਬਿੰਦਾ ਹਰ ਮੇਲੇ ਕਰ ਵਾਰੀ ਜੀਓ ਹਰ ਨਾਮ ਦਿਆ ਕਰ ਪਾਇਆ ਮੇਰੇ ਗੋਬਿੰਦਾ ਜ ਨਾਨਕ ਸਰਣ ਤੁਮਾਰੀ ਜੀਓ ਗੌੜੀ ਮਾਝ ਮਹੱਲਾ ਚੌਥਾ ਚੂਜੀ ਮੇਰੇ ਗੋਬਿੰਦਾ ਚੂਜੀ ਮੇਰੇ ਪਿਆਰਿਆ ਹਰ ਪਾ ਮੇਰਾ ਚੂਜੀ ਜੀਓ ਹਰ ਆਪੇ ਕਹਾਂ ਨਾ ਪਾਏਦਾ ਮੇਰੇ ਗੋਬਿੰਦਾ ਹਰ ਆਪੇ ਗੋਪੀ ਖੋਜੀ ਜੀਓ ਹਰ ਆਪੇ ਸਭ ਘਟ ਭੋਗਦਾ ਮੇਰੇ ਗੋਬਿੰਦਾ ਆਪੇ ਰਸੀਆ ਭੋਗੀ ਜੀਓ ਹਰ ਸੁਜਾਣ ਨਾ ਭੁੱਲਈ ਮੇਰੇ ਗੋਬਿੰਦਾ ਆਪੇ ਸਤਿਗੁਰ ਜੋਗੀ ਜੀਓ ਆਪੇ ਜਗ ਤੋਂ ਪਾਏਦਾ ਮੇਰੇ ਗੋਬਿੰਦਾ ਹਰ ਆਪ ਖਿਲੇ ਬਹੁਰੰਗੀ ਜੀਓ ਇੱਕ ਨਾ ਭੋਗ ਭੁਗਾਏਦਾ ਮੇਰੇ ਗੋਬਿੰਦਾ ਇੱਕ ਨਗਨ ਫੇਰੇ ਨਗ ਨੰਗੀ ਜੀਓ ਆਪੇ ਜਗ ਤੋਂ ਪਾਏਦਾ ਮੇਰੇ ਗੋਬਿੰਦਾ ਹਰ ਦਾਨ ਦੇਵੇ ਸਭ ਮੰਗੀ ਜੀਓ ਭਗਤਾਂ ਨਾਮ ਆਧਾਰ ਹੈ ਮੇਰੇ ਗੋਬਿੰਦਾ ਹਰ ਕਥਾ ਮੰਗੇ ਹਰ ਚੰਗੀ ਜੀਓ ਹਰ ਆਪੇ ਭਗਤ ਕਰਾਏਦਾ ਮੇਰੇ ਗੋਬਿੰਦਾ ਹਰ ਭਗਤਾਂ ਲੋਚ ਮਨ ਪੂਰੀ ਜੀਓ ਹਰ ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ ਰਵ ਰਿਹਾ ਨਹੀਂ ਦੂਰੀ ਜੀਓ ਹਰ ਅੰਤਰ ਬਾਹਰ ਆਪ ਹੈ ਮੇਰੇ ਗੋਬਿੰਦਾ ਹਰ ਆਪ ਰਿਹਾ ਭਰਪੂਰੀ ਜੀਓ ਹਰ ਆਤਮ ਰਾਮ ਪਸਾਰਿਆ ਮੇਰੇ ਗੋਬਿੰਦਾ ਹਰ ਵੇਖੇ ਆਪ ਹਦੂਰੀ ਜੀਓ ਹਰ ਅੰਤਰ ਵਾਜਾ ਪੌਣ ਹੈ ਮੇਰੇ ਗੋਬਿੰਦਾ ਹਰ ਆਪ ਬਜਾਏ ਤੇ ਵਾਜੇ ਜੀਓ ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਬਿੰਦਾ ਗੁਰਸਭ ਦੀ ਹਰ ਪ੍ਰਭ ਗਾਜੇ ਜੀਓ ਹਰ ਆਪੇ ਸਰਨ ਪਵਾਏਂਦਾ ਮੇਰੇ ਗੋਬਿੰਦਾ ਹਰ ਭਗਤ ਜਨਾ ਰੱਖ ਜੀਓ ਬੜਭਾਗੀ ਬਿਨ ਸੰਗਤੀ ਮੇਰੇ ਗੋਬਿੰਦਾ ਚ ਨਾਨਕ ਨਾਮ ਸਤਿਕਾ ਜੇ ਜੀਓ ਗੌੜੀ ਮਾਝ ਮਹੱਲਾ ਚੌਥਾ ਮੈਂ ਹਰ ਨਾਮੇ ਹਰ ਬਿਰਹੋਂ ਲਗਾਈ ਜੀਓ ਮੇਰਾ ਹਰ ਪ੍ਰਭ ਮਿਤਲੇ ਸੁਖ ਪਾਈ ਜੀਓ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਓ ਮੇਰਾ ਰਾਮ ਸਖਾ ਹਰ ਭਾਈ ਜੀਓ ਗੁੜਗਾਂ ਭੈ ਸੰਸਿਓ ਮੇਰੇ ਹਰ ਪਕੇਰੇ ਜੀਓ ਜਬ ਗੁਰਮੁਖ ਨਾਮ ਜੀਓ ਭਾਗ ਵਡੇਰੇ ਜੀਓ ਹਰ ਹਰ ਨਾਮ ਜੀਓ ਪ੍ਰਾਣ ਹਰ ਮੇਰੇ ਜੀਓ ਫਿਰ ਬਹੁੜ ਨਾ ਪਬਜਲ ਫੇਰੇ ਜੀਓ ਕਿਉ ਹਰ ਪ੍ਰਭ ਵੇਖਾਂ ਮੇਰੇ ਮਨ ਤਿਨ ਚੋ ਜੀਓ ਹਰ ਮੇਲੋ ਸੰਤ ਜੀਓ ਮਨ ਲੱਗਾ ਪਹੁ ਜੀਓ ਗੁਰਸਬਦੀ ਪਾਈਏ ਹਰ ਪ੍ਰੀਤ ਮਰੋ ਜੀਓ ਬੜਪਾਗੀ ਜਪਨੋ ਜੀਓ ਮੇਰੇ ਮਨ ਤਨ ਵਡੜੀ ਗੋਬਿੰਦ ਪ੍ਰਭ ਆਸਾ ਜੀਓ ਹਰ ਬੇਲੋ ਸੰਤ ਜੀਓ ਗੋਬਿੰਦ ਹਰ ਪਾਸਾ ਜੀਓ ਸਤਿਗੁਰ ਮਤ ਨਾਮ ਸਦਾ ਪ੍ਰਗਾਸਾ ਜੀਓ ਜਾ ਨਾਨਕ ਪੂੜੀ ਮਨ ਆਸਾ ਜੀਓ ਗੌੜੀ ਮਾਜ ਮਹੱਲਾ ਚੌਥਾ ਮੇਰਾ ਬਿਰਹੀ ਨਾਮ ਮਿਲੇ ਤਾ ਜੀਵਾਂ ਜੀਓ ਮਨ ਅੰਦਰ ਅਮਤ ਗੁਰਮਤ ਹਰ ਲੇਵਾਂ ਜੀਓ ਮਨ ਹਰ ਰੰਗ ਰਤੜਾ ਹਰ ਸਦਾ ਪੀਵਾ ਜੀਓ ਹਰ ਪਾਇੜਾ ਮਨ ਜੀਵਾਂ ਜੀਓ ਮੇਰੇ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਓ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸਜਾਣ ਜੀਓ ਗੁਰ ਮੇਲੇ ਸੰਤ ਹਰ ਸੁਖ ਸਜਾਣ ਜੀਓ ਨਾਮ ਬਿਟੋ ਕਰਵਾਣ ਜੀਓ ਹਉ ਹਰ ਹਰ ਸੱਜਣ ਹਰ ਮੀਤ ਦਸਾਈ ਜੀਓ ਹਰ ਦੱਸੋ ਸੰਤੋ ਜੀ ਹਰ ਖੋਜ ਪਵਾਈ ਜੀਓ ਸਤਿਗੁਰ ਤੁਸੜਾ ਦੱਸੇ ਹਰ ਪਾਈ ਜੀਓ ਹਰ ਨਾਮੇ ਨਾਮ ਸਮਾਈ ਜੀਓ ਮੈਂ ਬੇਦਨ ਪ੍ਰੇਮ ਹਰ ਬਿਰਹੋਂ ਲਗਾਈ ਜੀਓ ਗੁਰਸਰਦਾ ਪੂਰ ਅੰਮ੍ਰਿਤ ਮੁਖ ਪਾਈ ਜੀਓ ਹਰ ਹੋ ਦਿਆਲ ਹਰ ਨਾਮ ਧਿਆਈ ਜੀਓ ਜਨ ਨਾਨਕ ਹਰ ਰਸ ਪਾਈ ਜੀਓ ਮਹੱਲਾ ਪੰਜਵਾਂ ਰਾਗ ਗੌੜੀ ਗੁਆਰੀ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਨ ਬਿਦ ਕੁਸਲ ਹੋਤ ਮੇਰੇ ਪਾਈ ਕਿਉਂ ਪਾਈਏ ਹਰ ਨਾਮ ਸਹਾਈ ਰਹੋ ਕੁਸਲ ਨਾ ਗ੍ਰਹਿ ਮੇਰੀ ਸਭ ਮਾਇਆ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੀ ਕੋੜੇ ਦੇਖ ਵਿਖਾਸਾ ਲਸਕਰ ਜੋੜੇ ਨੇਬ ਖਵਾਸਾ ਗਲ ਚੇਵੜੀ ਹੋਮੇ ਕਹਿ ਪਾਸਾ ਰਾਜ ਕਮਾਵੇ ਦਹਿਦ ਸਾਰੀ ਮਾਣੇ ਰੰਗ ਭੋਗ ਬਹੁ ਨਾਰੀ ਜੋ ਨਰਪਤ ਸੁਪਨੇ ਪੈ ਖਾਰੀ ਇਹ ਕੁਸਲ ਮੋਕੋ ਸਤਿਗੁਰ ਬਤਾਇਆ ਹਰ ਜੋ ਕਿਛ ਕੁਸ ਹਰ ਕਿਆ ਭਗਤਾਂ ਪਾਇਆ ਜਾਂ ਨਾਨਕ ਹੋਮੇ ਮਾਰ ਸਮਾਇਆ ਇਨ ਬਿਦ ਕੁਸਲ ਹੋਤ ਮੇਰੇ ਭਾਈ ਪਾਈਏ ਹਰ ਨਾਮ ਸਹਾਈ ਰਹੋ ਦੂਜਾ ਗੜੀ ਗੁਰੀ ਮਹੱਲਾ ਪੰਜਵਾਂ ਕਿਉਂ ਭਰਮੀਏ ਭਰਮ ਕਿਸਕਾ ਹੋਈ ਜਾਂ ਜਲ ਥਲ ਬਈਅਲ ਰਵਿਆ ਸੋਈ ਗੁਰਮੁਖ ਉਭਰੇ ਮਨਮੁਖ ਪਤ ਖੋਈ ਜਿਸ ਰਾਖੇ ਆਪ ਰਾਮ ਤੇ ਆਰਾ ਤਿਸ ਨਹੀਂ ਦੂਜਾ ਕੋ ਪਹੁੰਚਣ ਹਾਰਾ ਰਹੋ ਸਭ ਮੈਂ ਵਰਤੇ ਏਕ ਅਨੰਤਾ ਤਾਤੂ ਸੋਕੋ ਹੋਏ ਅਚਿੰਤਾ ਉਹ ਸਭ ਕਿਸ ਜਾਣੇ ਸੋ ਵਰਤੰਤਾ ਮਨਮੁਖ ਬੂਏ ਜਨ ਦੂਜੀ ਪਿਆਸਾ ਬਹੁ ਜੋਨੀ ਭਵੇ ਤੁਰ ਕਿਰਤ ਲਖਿਆਸਾ ਜੈਸਾ ਬੀਜੇ ਤੈਸਾ ਖਾਸਾ ਦੇਖ ਦਰਸ ਮਨ ਪਿਆ ਬਿਗਾਸਾ ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ ਜਾਂ ਨਾਨਕ ਕੀ ਹਰ ਪੂਰਨ ਆਸਾ ਗੌੜੀ ਗੁਆਰੀ ਮਹੱਲਾ ਪੰਜਵਾਂ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਥੀ ਸਰਪ ਹੋਇਓ ਕਈ ਜਨਮ ਹੈਬਰ ਬਿਰਖ ਜੋਇਓ ਮਿਲੇ ਜਗਦੀਸ ਮਿਲਣ ਕੀ ਵਰੀਆ ਚਰਨ ਕਾਲੇ ਦੇਹ ਸੰਜਰੀਆ ਰਹੋ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਰ ਖਰਿਆ ਕਈ ਜਨਮ ਸਾਕਰ ਉਪਾਇਆ ਲੱਖ 84 ਜੋਨ ਪਰਮਾਇਆ ਸਾਧ ਸੰਗ ਪਿਓ ਜਨਮ ਪਰਾਪਤ ਕਰ ਸੇਵਾ ਭਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਭਿਮਾਨ ਜੀਵਤ ਮਰੈ ਦਰਗਹਿ ਪਰਵਾਨ ਜੋ ਕੁਛ ਹੋਇਆ ਸੁਸਤੇ ਹੋਗ ਅਵਰ ਨਾ ਦੂਜਾ ਕਰਨੇ ਜੋਗ ਤਾਂ ਮੇਰੀ ਅਜੇ ਲਹੇ ਮਲਾਏ ਕਹੁ ਨਾਨਕ ਹਰ ਹਰ ਗੁਣ ਗਾਏ ਗੌੜੀ ਗੁਆਰੀ ਮਹੱਲਾ ਪੰਜਵਾਂ ਕਰਮ ਭੂਮੋ ਹੋਏ ਨਾਮ ਪੂਰਨ ਹੋ ਤੋ ਮਾਰਾ ਕਾਮ ਫਲ ਪਾਵੇ ਮਿਟੇ ਜਮਤ ਰਾਸ ਦਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰ ਧਾਰ ਸੀਕਰ ਕਾਰਜ ਲਿਹੋ ਸਵਾਰ ਰਹੋ ਆਪਣੇ ਰਸੋ ਹੋ ਸਾਵਧਾਨ ਤਾਂ ਦਰਗਹਿ ਪਾਵੇ ਮਾਨ ਉਕ ਸਿਆਣਪ ਸਗਲੀ ਤਿਆਗ ਸੰਤ ਜਨਾ ਕੀ ਚਰਨੀ ਲਾਗ ਸਰਬ ਜੀ ਹੈ ਜਾ ਕੇ ਹਾਥ ਕਦੇ ਨਾ ਵਿਛੜੇ ਸਭ ਕੈ ਸਾਥ ਪਾਪ ਛੋੜ ਗਏ ਤਿਸਕੀ ਓਟ ਨਿਮਿਖਮਾ ਹੋਵੇ ਤੇਰੀ ਛੋਟ ਸਦਾ ਨਿਕਟ ਕਰ ਤਿਸਕੋ ਜਾਣ ਪ੍ਰਭ ਕੀ ਆ ਗਿਆ ਸਤ ਕਰਮਾਨ ਗੁਰ ਕੇ ਵਚਨ ਮਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਗੌੜੀ ਗੁਆਰੀ ਮਹੱਲਾ ਪੰਜਵਾਂ ਗੁਰ ਕਾ ਵਚਨ ਸਦਾ ਅਵਿਨਾਸੀ ਗੁਰ ਕੇ ਵਚਨ ਕਟੀ ਜਮ ਫਾਸੀ ਗੁਰ ਕਾ ਵਚਨ ਜੀ ਕੈ ਸੰਗ ਗੁਰ ਕੇ ਵਚਨ ਰਚੇ ਰਾਮ ਕੇ ਰੰਗ ਜੋ ਗੁਰ ਦੀਆ ਸੋ ਮਨ ਕਾ ਕਾਮ ਸੰਤ ਕਾ ਕੀਆ ਸਤਿਕਰ ਮਾਨ ਰਹੋ ਗੁਰ ਕਾ ਵਚਨ ਅਟਲ ਅਛੇਦ ਗੁਰ ਕੇ ਵਚਨ ਕਟੇ ਭਰਮ ਭੇਦ ਗੁਰ ਕਾ ਵਚਨ ਕਤੇ ਨਾ ਜਾਏ ਗੁਰ ਕੇ ਵਚਨ ਹਰ ਕੇ ਗੁਣ ਗਾਏ ਗੁਰ ਕਾ ਵਚਨ ਜੀ ਕੈ ਸਾਥ ਗੁਰ ਕਾ ਵਚਨ ਅਨਾਥ ਕੋ ਨਾਥ ਗੁਰ ਕੇ ਵਚਨ ਨਰਕ ਨਾ ਪਵੇ ਗੁਰ ਕੇ ਵਚਨ ਰਸਨਾ ਅੰਮ੍ਰਿਤ ਰਵੇ ਗੁਰ ਕਾ ਵਚਨ ਪ੍ਰਗਟ ਸੰਸਾਰ ਗੁਰ ਕੇ ਵਚਨ ਨਾ ਆਵੇ ਹਾਰ ਜਿਹ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਜਿਨ ਕੀਤਾ ਮਾਟੀ ਤੇ ਰਤਨ ਕਰਮ ਮੈਂ ਰਾਖਿਆ ਜਿਨ ਘਰ ਜਤਨ ਜਿਨ ਦੀਨੀ ਸੋਭਾ ਵਡਿਆਈ ਤਿਸ ਪ੍ਰਭ ਕੋ ਆਠ ਪਹਿਰ ਤੇ ਆਈ ਰਮਈਆ ਰੇਨ ਸਾਧ ਜਨ ਪਾਵੋ ਗੁਰਮਲ ਆਪਣਾ ਖਸਮ ਤੇ ਆਵੋ ਰਹੋ ਜਿਨ ਕੀਤਾ ਮੂੜ ਤੇ ਭਗਤਾ ਜਿਨ ਕੀਤਾ ਬੇਸੁਰਤ ਸੁਰਤਾ ਜਿਸ ਪ੍ਰਸਾਦ ਨਵੇਂ ਨਿਧ ਪਾਈ ਸੋ ਪ੍ਰਭ ਮਨ ਤੇ ਵਿਸਤ ਨਾਹੀ ਜਿਨ ਦੀਆ ਨਥਾਵੇ ਕੋ ਥਾਨ ਜਿਨ ਦੀਆ ਨਮਾਣੇ ਕੋ ਮਾਨ ਜਿਨ ਕੀਨੀ ਸਭ ਪੂਰਨ ਆਸਾ ਸਿਮਰੋ ਦਿਨ ਰਹਿਣ ਸਾਸ ਗਰਾਸਾ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰਪ੍ਰਸਾਦ ਅੰਮ੍ਰਿਤ ਬੇ ਕਾਟੀ ਕੋਹ ਨਾਨਕ ਕਿਸ ਤੇ ਕਿਛ ਨਾਹੀ ਰਾਖਨ ਹਾਰੇ ਕੋ ਸਾ ਲਾਹੀ ਗੌੜੀ ਗੁਆਰੇ ਮਹੱਲਾ ਪੰਜਵਾਂ ਇਸ ਕੀ ਸਰ ਨਹੀਂ ਪਾ ਸੋਗ ਉਸ ਤੇ ਬਾਹਰ ਕਛੂ ਨਾ ਹੋਗ ਤਜੀ ਸਿਆਣਪ ਬਲ ਬੁੱਧ ਵਿਕਾਰ ਦਾਸ ਆਪਣੇ ਕੀ ਰਾਖਣ ਹਾਰ ਜਪ ਮਨ ਮੇਰੇ ਰਾਮ ਰਾਮ ਰੰਗ ਕਰ ਬਾਹਰ ਤੇਰੇ ਸਦ ਸੰਗ ਰਹੋ ਤਿਸ ਕੀ ਟੇਕ ਮਨੇ ਮਹਿ ਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਅਵਰ ਯਤਨ ਕਰੋ ਕੌਣ ਕਾਜ ਕਰ ਕਿਰਪਾ ਰਾਖੇ ਆਪ ਲਾਜ ਕਿਆ ਮਨ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸੋਰ ਕਰਨ ਕਰਾਵਨ ਹਾਰ ਸੁਆਮੀ ਸਗਲ ਟਾਕੇ ਅੰਤਰ ਜਾਮੀ ਸਰਬ ਸੁਖਾ ਸੁਖ ਸਾਚਾ ਏਹੋ ਗੁਰਪ੍ਰਸਾਦ ਮਨ ਮੇਲੇ ਹੋ ਜਾਕੋ ਰਾਮ ਨਾਮ ਲਿਬ ਲਾਗੀ ਕਹੋ ਨਾਨਕ ਸੋ ਧਨ ਬੜਭਾਗੀ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਸੁਣ ਹਰ ਕਥਾ ਉਤਾਰੀ ਮੈਲ ਮਹਾਂ ਪਨੀਤ ਪਏ ਸੁਖ ਸੈਲ ਵੱਡੇ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਉ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰਪਾਰ ਉਤਾਰਿਓ ਰਹੋ ਕਰ ਕੀਰਤਨ ਮਨ ਸੀਤਲ ਪਏ ਜਨਮ ਜਨ ਕੇ ਕਿਲ ਬਿਖ ਗਏ ਸਰਵਣ ਦਾਨ ਪੇਖੇ ਮਨ ਮਾਏ ਅਬ ਢੂੰਡਨ ਕਾਹੇ ਕੋ ਜਾਹੇ ਪ੍ਰਭ ਆਪਣੇ ਜਬ ਭਏ ਦੇ ਆਲ ਪੂਰਨ ਹੋਈ ਸੇਵਕ ਕਾਲ ਬੰਧਨ ਕਾਟ ਕੀ ਆਪਣੇ ਦਾਸ ਸਿਮਰ ਸਿਮਰ ਸਿਮਰ ਗੁਣਦਾਸ ਏਕੋ ਮਨ ਏਕੋ ਸਭ ਠਾਏ ਪੂਰਨ ਪੂਰ ਹੋ ਸਭ ਜਾਏ ਗੁਰ ਪੂਰੇ ਸਭ ਭਰਮ ਚੁਕਾਇਆ ਹਰ ਸਿਮਤ ਨਾਨਕ ਸੁਖ ਪਾਇਆ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਅਗਲੇ ਮੂਹੇ ਸੇ ਪਾਛੇ ਪਰੇ ਸੋ ਉਪਰੇ ਸੋ ਬੰਦ ਲਖਰੇ ਜੈ ਤੰਦੇ ਵਹਿ ਹੋਏ ਲਪਟਾਏ ਉਨਤੇ ਦੁਗਣ ਤੜੀ ਗੁਨਮਾਏ ਉਹ ਬੇਲਾ ਕਛੀਤ ਨਾ ਆਵੇ ਬਿਨਸ ਜਾਇ ਤਾਹੂ ਲਪਟਾਵੇ ਰਹੋ ਆਸਾ ਬੰਦੀ ਮੂਰਖ ਦੇਹੇ ਕਾਮ ਕ੍ਰੋਧ ਲਪਟਿਓ ਅਸਨੇਹੇ ਜੇ ਸੂਪਰ ਠਾਂਡੋ ਧਰਮ ਰਾਏ ਮੀਠੀ ਕਰ ਕਰ ਵੇਖਿਆ ਖਾਏ ਹੋ ਬੰਦੇ ਹੋ ਸਾਧੋ ਵੈਰ ਹਮਰੀ ਪੂਮ

ਕਰ ਕਿਰਪਾ ਜਿਸ ਮੇਲੇ ਸਾਹੋ ਕਹੋ ਨਾਨਕ ਗੁਰ ਕੇ ਵਾ ਸਾਹੋ ਗੌੜੀ ਮਹੱਲਾ ਪੰਜਵਾਂ ਗੁਆਰੇ ਦੀ ਰਹਿਣ ਦਿਨ ਸਰਹਿ ਇੱਕ ਰੰਗਾ ਪ੍ਰਭੂ ਜਾਣੇ ਸਦ ਹੀ ਸੰਗਾ ਠਾਕਰ ਨਾਮ ਕੀਓ ਅਨੁਵਰਤਨ ਤ੍ਰਿਪਤਾ ਘਾਵਨ ਘਰ ਕੇ ਦਰਸ਼ਨ ਸਤਸੰਗ ਰਾਤੇ ਮੰਤਨ ਹਰੇ ਗੁਰਪੂਰੇ ਕੀ ਸਰਨੀ ਪਰੇ ਰਹੋ ਚਰਨ ਕਮਲ ਆਤਮ ਆਧਾਰ ਇੱਕ ਨਿਹਾਰੈ ਆਗਿਆਕਾਰ ਏਕੋ ਬਣਜ ਏਕੋ ਵਿਹਾਰੀ ਅਵਰ ਨਾ ਜਾਣੇ ਬਿਨ ਨਿਰੰਕਾਰੀ ਹਰ ਸੋਗ ਤੋਂ ਹੂੰ ਤੇ ਮੁਕਤਾ ਸਦਾ ਲਿਪਤ ਯੋਗ ਅਰਯੋਗਤਾ ਦੀਸੈ ਸਭ ਮੈਂ ਰਹਿਤੇ ਪਾਰ ਬ੍ਰਹਮ ਕਉ ਧਿਆਨ ਧਰਤੇ ਸੰਤਨ ਕੀ ਮਹਿਮਾ ਕੌਣ ਬਖਾਨੋ ਗਾਦ ਬੋਧ ਕੇ ਮਿਤ ਨਹੀਂ ਜਾਣੋ ਪਾਰ ਬ੍ਰਹਮੋ ਕਿਰਪਾ ਕੀਜੇ ਧੂੜ ਸੰਤਨ ਕੀ ਨਾਨਕ ਦੀਜੇ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੁਝ ਮੈਂ ਨਿਮਕ ਨਾ ਜਾਈ ਰਹਿਣਾ ਤੂੰ ਮੇਰੇ ਲਾਲਣ ਤੂੰ ਮੇਰੇ ਪ੍ਰਾਣ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾਓ ਜੋ ਤੁਮ ਰਾਖੋ ਤਿਵ ਹੀ ਰਹਿਣਾ ਜੋ ਤੁਮ ਕਹੋ ਸੋਹੀ ਮੈਂ ਕਰਨਾ ਜਹ ਭੇਖੋ ਤਹਾਂ ਤੁਮ ਵਸਣਾ ਨਿਰਭਉ ਨਾਮ ਵਿੱਚ ਭੋ ਤੇਰਾ ਰਸਣਾ ਤੂੰ ਮੇਰੀ ਨਵਨਿਤ ਤੂੰ ਭੰਡਾਰ ਰੰਗ ਰਸਾ ਤੂੰ ਮਨੈ ਆਧਾਰ ਤੂੰ ਮੇਰੀ ਸੋਭਾ ਤੁਮ ਸੰਗ ਰਚੀਆ ਤੂੰ ਮੇਰੀ ਓਟ ਤੂੰ ਮੇਰਾ ਤਕੀਆ ਮੰਤਨ ਅੰਤਰ ਤੂੰ ਹੀ ਧਿਆਇਆ ਮਰਮ ਤੁਮਾਰਾ ਗੁਰ ਤੇ ਪਾਇਆ ਸਤਿਗੁਰ ਤੇ ਦ੍ਰਿੜਿਆ ਕੇ ਨਾਨਕ ਦਾਸ ਹਰ ਹਰ ਹਰ ਏਕੇ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਵਿਆਪਤ ਹਰਖ ਸੋਗ ਵਿਸਥਾਰ ਵਿਆਪਤ ਸੁਰਗ ਨਰਕ ਅਵਤਾਰ ਵਿਆਪਤ ਧਨ ਨਿਰਧਨ ਪਾਕ ਸੋਭਾ ਬੂਡ ਵਿਆਪੀ ਵਿਆਪਸ ਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀਵੇ ਪ੍ਰਭ ਓਟ ਤਮਾਰੀ ਰਹੋ ਵਿਆਪਤ ਅੰਬਦਕਾ ਮਾਤਾ ਵਿਆਪਤ ਪੁੱਤਰ ਕਲਤਰ ਸੰਗ ਰਾਤਾ ਵਿਆਪਤ ਹਸਤ ਘੋੜੇ ਔਰ ਵਸਤਾ ਵਿਆਪਤ ਰੂਪ ਜੋਵਨ ਮਦਮਸਤਾ ਵਿਆਪਤ ਪੂਮਰੰਗ ਔਰ ਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ ਵਿਆਪਤ ਸੇਜ ਮਹਿਲ ਸਿੰਗਾਰ ਪੰਚ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰੇ ਹੋ ਫਾਸਾ ਵਿਆਪਤ ਗ੍ਰਿਸਤ ਵਿਆਪਤ ਉਦਾਸਾ ਚਾਰ ਵਿਵਹਾਰ ਵਿਆਪਤ ਇਹ ਜਾਤ ਸਭ ਕੁਛ ਵਿਆਪਤ ਬਿਨ ਹਰ ਰੰਗ ਰਾਤ ਸੰਤਨ ਕੇ ਬੰਧਨ ਕਾਟੇ ਹਰ ਰਾਏ ਤਾਕੋ ਕਹਾ ਵਿਆਪੇ ਮਾਏ ਕਹ ਨਾਨਕ ਜਿਨ ਧੂਰ ਸੰਤ ਪਾਈ ਤਾਂ ਕਿ ਨਿਕ ਨ ਆਵੇ ਮਾਈ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਨੈਨੋ ਨਿੰਦ ਪਰ ਦਿਸ਼ਟ ਵਿਕਾਰ ਸਰਵਣ ਸੂਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਧ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਬਸਤ ਉਹ ਆਪਣੀ ਲਹੇ ਰਹੋ ਸਗਲ ਸਹੇਰੀ ਆਪਣੇ ਰਸਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮੁਸਣਹਾਰ ਪੰਚ ਬਟਵਾਰੇ ਸੂਢੇ ਨਗਰ ਪਰੇ ਠਗਾਰੇ ਉਨਤੇ ਰਾਖੇ ਬਾਪ ਨਾ ਮਾਈ ਉਨਤੇ ਰਾਖੇ ਮੀਤ ਨਾ ਭਾਈ ਗਰਭ ਸਿਆਣਪ ਨਾ ਉਹ ਰਹਿਤੇ ਸਾਧ ਸੰਗੋ ਦੁਸ਼ਟ ਬਸ ਹੋਤੇ ਕਰ ਕਿਰਪਾ ਮੋਹ ਸਾਰੰਗ ਪਾਣ ਸੰਤਨ ਧੂਰ ਸਰਵ ਨਿਧਾਨ ਸਬਤ ਪੂੰਜੀ ਸਤਿਗੁਰ ਸੰਗ ਨਾਨਕ ਜਾਗੇ ਪਾਰ ਬ੍ਰਹਮ ਕੇ ਰੰਗ ਸੋ ਜਾਗੇ ਦਿਸ ਪ੍ਰਭ ਕਿਰਪਾਲ ਇਹ ਪੂੰਜੀ ਸਾਬਤ ਧਨ ਮਾਲ ਰਹੋ ਦੂਜਾ ਗੜੀ ਕਰੀਰੀ ਮਹੱਲਾ ਪੰਜਵਾਂ ਜਾ ਕੇ ਬਸ ਖਾਨ ਸਥਾਨ ਜਾ ਕੇ ਬਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਤਿਸਤੇ ਬਾਰ ਨਾ ਹੀ ਕੋਏ ਕਹੋ ਬੇਨਤੀ ਆਪਣੇ ਸਤਿਗੁਰ ਪੈ ਕਾਸ਼ਤ ਮਾਰੇ ਦਿਨ ਬਾਹੇ ਰੋ ਸਭ ਤੇ ਉੱਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਧਨੀ ਜਾ ਕੀ ਸੋਭਾ ਘੱਟ ਘੱਟ ਬਣੀ ਜੇ ਸਿਮਰਤ ਦੁਖ ਡੇਰਾ ਟਹੇ ਜੇ ਸਿਮਰਤ ਜਮ ਕਛੁ ਨਾ ਕਹੇ ਜੇ ਸਿਮਰਤ ਹੋਤ ਸੂਕੇ ਹਰੇ ਜੇ ਸਿਮਰਤ ਡੂਬਤ ਪਾਹਨ ਤਰੇ ਸੰਤ ਸਵਾ ਕੋ ਸਦਾ ਜੈਕਾਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਸਤਿਗੁਰ ਦਰਸ਼ਨ ਅਗਰ ਨਿਵਾਰੀ ਸਤਿਗੁਰ ਭੇਟਤ ਹਉ ਮੈਂ ਮਾਰੀ ਸਤਿਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਸਭ ਜਗ ਸਾਚਾ ਜਾਂ ਸੱਚ ਮੈਂ ਰਾਤੇ ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਰਹੋ ਸੰਤ ਪ੍ਰਸਾਦ ਜਪੇ ਹਰ ਨਾਉ ਸੰਤ ਪ੍ਰਸਾਦ ਹਰ ਕੀਰਤਨ ਗਾਓ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁਟੇ ਸੰਤ ਕਿਰਪਾ ਤੇ ਮਟੇ ਵਹੁ ਭਰਮ ਸਾਧ ਰੇਨ ਮੱਜਨ ਸਭ ਧਰਮ ਸਾਧ ਕਿਰਪਾਲ ਦਿਆਲ ਗੋਬਿੰਦ ਸਾਧਾ ਮੈਂ ਹਮਰੀ ਜਿੰਦ ਕਿਰਪਾ ਨਿਧ ਕਿਰਪਾਲ ਤੇ ਆਵੋ ਸਾਧ ਸੰਗਤਾ ਬੈਠਣ ਪਾਵੋ ਮੋਹ ਨਿਰਗੁਣ ਕੋ ਪ੍ਰਭ ਕੀਨੀ ਦਿਆ ਸਾਧ ਸੰਗ ਨਾਨਕ ਨਾਮ ਲਿਆ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਸਤਿਸੰਗ ਜਪਿਓ ਭਗਵੰਤ ਕੇਵਲ ਨਾਮ ਦਿਓ ਗੁਰਮੰਤ
ਤਜ ਅਭਿਮਾਨ ਭਾਈ ਨਿਰਵੈਰ ਆਠ ਪੈਰ ਪੂਜੋ ਗੁਰ ਪੈਰ ਅਮਤ ਬਿਨਤੀ ਦੁਸ਼ਟ ਬਿਗਾਨੀ ਜਿੱਥੇ ਸੁਣਿਆ ਹਰ ਜਸ ਕਾਨੀ ਰਹਾਓ ਸਹਿਜ ਸੁਖ ਆਨੰਦ ਨਿਧਾਨ ਰਾਖਨ ਹਾਰੇ ਰਾਖ ਲੇ ਨਿਧਾਨ ਦੁੱਖ ਦਰਦ ਬਿਨਸੇ ਪੈ ਭਰਮ ਆਵਣ ਜਾਣ ਰੱਖੇ ਕਰ ਕਰਮ ਪੇਖੇ ਬੋਲੇ ਸੁਣੇ ਸਭ ਆਪ ਸਦਾ ਸੰਗਤਾ ਕੋ ਮਨ ਜਾਪ ਸੰਤ ਪ੍ਰਸਾਦ ਭਿਓ ਪ੍ਰਗਾਸ ਪੂਰ ਰਹੇ ਏਕੈ ਗੁਣਤਾਸ ਕਹਿਤ ਪਵਿੱਤਰ ਸੁਣਤ ਪਨੀਤ ਗੁਣ ਗਾਵਿਦ ਗਾਵੈ ਨਿਤਨੀਤ ਕਹੋ ਨਾਨਕ ਜਾ ਕੋ ਹੋ ਕਿਰਪਾਲ ਤੇ ਜਨ ਕੀ ਸਭ ਪੂਰਨ ਕਾਲ ਗੌੜੀ ਗੁਆਰੇਰੀ ਬਹਲਾ ਪੰਜਵਾਂ ਬੰਧਨ ਤੋੜ ਬੁਲਾਵੇ ਰਾਮ ਬਨਮੈ ਲਾਗੇ ਸੱਚ ਧਿਆਨ ਮਿਟੇ ਕਲੇਸ਼ ਸੁਖੀ ਹੋ ਰਹੀਏ ਐਸਾ ਦਾਤਾ ਸਤਿਗੁਰ ਕਹੀਏ ਸੋ ਸੁਖ ਦਾਤਾ ਜੋ ਨਾਮ ਜਪਾਵੇ ਕਰ ਕਿਰਪਾ ਤੇ ਸੰਗਮ ਲਾਵੇ ਰਹਾਓ ਜਿਸ ਹੋਏ ਦਿਆਲ ਤਿਸ ਆਪ ਮਲਾਵੇ ਸਰਵ ਨਿਧਾਨ ਗੁਰੂ ਤੇ ਪਾਵੇ ਆਪ ਤਿਆਗ ਮਿਟੇ ਆਵਣ ਜਾਣਾ ਸਾਧਿਕ ਸੰਗ ਪਾਰ ਬ੍ਰਹਮ ਪਛਾਣਾ ਜਨ ਉਪਰ ਭਾਏ ਦੇ ਆਲ ਜਨ ਕੀ ਟੇਕ ਏਕ ਗੋਪਾਲ ਏਕਾ ਲੈ ਵੇਖੋ ਮਨ ਪਾਓ ਸਰਵ ਨਿਧਾਨ ਜਨ ਕੇ ਹਰਨਾਓ ਪਾਰ ਬ੍ਰਹਮ ਸਿਉ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤ ਗੁਰਪੂਰੇ ਮੇਟਿਆ ਅਧਿਆਰਾ ਨਾਨਕ ਕਾ ਪ੍ਰਭ ਅਪਰ ਅਪਾਰਾ ਥੋੜੀ ਗੁਆਰੇਰੀ ਮਹੱਲਾ ਪੰਜਵਾਂ ਜਿਸਵਨ ਬਸੇ ਤੇਰੇ ਜਨ ਸੋਏ ਜਾ ਕੇ ਕਰਮ ਪ੍ਰਾਪਤ ਹੋਏ ਦੁਖ ਰੋ ਕਛ ਭਉ ਨਾ ਵਿਆਪੇ ਅੰਮ੍ਰਿਤ ਨਾਮ ਵਰਦੇ ਹਰ ਜਾਪੇ ਪਾਰ ਬ੍ਰਹਮ ਪਰਮੇਸ਼ਰ ਤੇ ਆਈਐ ਗੁਰਪੂਰੇ ਤੇ ਇਹ ਮਤ ਪਾਈਏ ਰਹੋ ਕਦ ਕਰਾਵਣ ਹਾਰ ਦਿਆਲ ਜੀ ਜੰਤ ਸਗਲੇ ਪ੍ਰਤਪਾਲ ਅਗੰਮ ਅਗੋਚਰ ਸਦਾ ਬੇਅੰਤਾ ਸਿਮਰ ਮਨਾ ਪੂਰੇ ਗੁਰਮੰਤਾ ਜਾ ਕੀ ਸੇਵਾ ਸਰਵ ਦਾਨ ਪ੍ਰਭ ਕੀ ਪੂਜਾ ਪਾਈਏ ਮਾਨ ਜਾ ਕੀ ਟਹਿਲ ਨਾ ਬਿਰਥੀ ਜਾਏ ਸਦਾ ਸਦਾ ਹਰ ਕੇ ਗੁਣ ਗਾਏ ਕਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਦਾਨ ਹਰ ਅਲਖ ਸੁਆਮੀ ਜੀ ਜੰਤ ਤੇਰੀ ਸਰਣਾਈ ਨਾਨਕ ਨਾਮ ਮਿਲੇ ਵਡਿਆਈ ਗੌੜੀ ਗੁਆਰੇ ਮਹੱਲਾ ਪੰਜਵਾਂ ਜੀ ਜੁਗਤ ਜਾ ਕੇ ਹੈ ਹਾਥ ਸੋ ਸਿਮਰੋ ਆਨਾਥ ਗੁਨਾਥ ਪ੍ਰਭ ਚੇਤਾਏ ਸਭ ਦੁਖ ਜਾਏ ਪੈਸਾ ਪਿੰਚੇ ਹਰ ਕੇ ਨਾਏ ਬਿਨ ਹਰ ਪਉ ਕਾਹੇ ਕਾ ਮਾਨਾ ਹਰ ਬਿਸਤ ਕਾਹੇ ਸੁਖ ਜਾਨਾ ਰਹੋ ਜਿਨ ਧਾਰੇ ਵੋ ਤਰਨ ਆਗਾਸ ਜਾ ਕੀ ਜੋਤ ਜੀ ਪ੍ਰਗਾਸ ਜਾ ਕੀ ਬਖਸ਼ ਨ ਮੇਟੇ ਕੋਏ ਸਿਮਰ ਸਿਮ ਪ੍ਰਭ ਨਿਰਪਾ ਹੋਏ ਆਠ ਪੈਰ ਸਿਮਰੋ ਪ੍ਰਭ ਨਾਮ ਅਨਕ ਤੀਰਥ ਮਜਨ ਇਸਨਾਨ ਪਰਾ ਪੁਨ ਕੀ ਪਾਰ ਬ੍ਰਹਮ ਕੀ ਸਰਨੀ ਪਹੇ ਕੋਟ ਕਲੰਖਿਨ ਮੈਂ ਮਿਟ ਜਾਹੇ ਬੇਮਤਾਜ ਪੂਰਾ ਪਾਤਸ਼ਾਹ ਹੋ ਪ੍ਰਭ ਸੇਵਿਕ ਸਾਚਾ ਬੇਸਾ ਹੋ ਗੁਰਪੂਰੇ ਰਾਖੇ ਦੇ ਹਾਥ ਨਾਨਕ ਪਾਰ ਬ੍ਰਹਮ ਸਮਰਾਥ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਗੁਰਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਆ ਜਾਗਾ ਅੰਮ੍ਰਿਤ ਗੁਣ ਉਚਰੇ ਪ੍ਰਬਾਣੀ ਪੂਰੇ ਗੁਰ ਕੀ ਸੁਮਤ ਪੁਰਾਣੀ ਪ੍ਰਭ ਸਿਮਤ ਕੁਸ਼ਲ ਸਭ ਪਾਏ ਕਰ ਬਹਾਰ ਸੁਖ ਸਹਿਜ ਸੁਭਾਏ ਪ੍ਰਭ ਸੋਈ ਪਛਾਣਾ ਜਿਨੇ ਅਪਾਇਆ ਕਰ ਕਿਰਪਾ ਪ੍ਰਭ ਆਪ ਮਿਲਾਇਆ ਬਾਹ ਪਕੜ ਲੀਨੋ ਕਰੇ ਆਪਣਾ ਹਰ ਹਰ ਕਥਾ ਸਦਾ ਜਪ ਜਪਣਾ ਮੰਤਰ ਤੰਤਰ ਔਖਦ ਪਣ ਹਾਰ ਹਰ ਨਾਮ ਜੀ ਪ੍ਰਾਣ ਆਧਾਰ ਸਾਚਾ ਤਨ ਪਾਇਓ ਹਰ ਰੰਗ ਦੁੱਤਰ ਤਰੇ ਸਾਧ ਕੇ ਸੰਗ ਸੁਖ ਵੈਸੈ ਸੰਤ ਸਜਨ ਪਰਿਵਾਰ ਤਨ ਖਟਿਓ ਜਾ ਕਾ ਡਹਾਂ ਸੁਮਾਰ ਜਹ ਪ੍ਰਾਪਤ ਇਸ ਗੁਰ ਦੇਈ ਨਾਨਕ ਬਿਰਥਾ ਕੋਈ ਨਾ ਹੈ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਹਸਤ ਪ੍ਰੀਤ ਹੋਏ ਤਤਕਾਲ ਬਿਨ ਸਜਾਏ ਪਾਇਆ ਜੰਜਾਲ ਰਸਨਾ ਰਮੋ ਰਾਮ ਗੁਣ ਨੀਤ ਸੁਖ ਪਾਵੋ ਮੇਰੇ ਭਾਈ ਮੀਤ ਲੇਖ ਲੇਖਣ ਕਾਗਦ ਬਸਵਾਣੀ ਰਾਮ ਨਾਰ ਅੰਮ੍ਰਿਤ ਵਾਣੀ ਰਹੋ ਏ ਕਾਰਿ ਤੇਰੇ ਜਾਹੇ ਵਿਕਾਰ ਸਿਮਰਤ ਰਾਮ ਨਾਹੀ ਜਮ ਮਾਰ ਕਰਮ ਰਾਏ ਕੇ ਦੂਤ ਨ ਜੋਹੇ ਮਾਇਆ ਮਗਨ ਕਛੂਏ ਸੋਹੇ ਮਾਇਆ ਮਗਨ ਕਛੂਏ ਮੋਹੇ ਉਧਰੇ ਆਪ ਤਰੇ ਸੰਸਾਰ ਰਾਮ ਨਾਮ ਜਪ ਏਕੰਕਾਰ ਆਪ ਕਉ ਮੋ ਅਪਰਾਪ ਦੇਸ ਰਾਮ ਨਾਮ ਹਿਰਦੈ ਪਰਵੇਸ਼ ਜਾ ਕੇ ਮਾਥੇ ਇਹੋ ਨਿਧਾਨ ਸੋਈ ਪੁਰਖ ਜਪੇ ਭਗਵਾਨ ਆਠ ਪੈਰ ਹਰ ਹਰ ਗੁਣ ਗਾਓ ਕਹੋ ਨਾਨਕੋ ਕਿਸ ਬਲ ਜਾਓ ਰਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਚੌਪਦੇ ਦੋ ਪਦੇ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਜੋ ਪਰਾਇਓ ਸੋਈ ਆਪਣਾ ਜੋ ਤਾਂ ਛੋੜਨ ਤਿਸਿਓ ਮਨ ਰਚਨਾ ਕਹੋ ਗੁਸਾਈ ਮਿਲੀਏ ਕਿਹੇ ਸੁਭ ਵਰਜ ਤਿਸਿਓ ਨੇਹੇ ਰਹੋ ਝੂਠ ਬਾਦਸ਼ਾ ਸਚ ਕਰ ਜਾਤੀ ਸਤ ਹੋਵਨ ਮਨ ਲਗੇ ਨਾ ਰਾਤੀ ਬਾਵੇ ਮਾਰਗ ਟੇਢਾ ਚਲਣਾ ਸੀਧਾ ਛੋੜ ਪੁੱਠਾ ਬੋਡਾ ਦੋਹਾਂ ਸਿਰੇ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਕਲਯੁਗ ਮਿਲ ਆਏ ਸੰਯੋਗ ਚਰ ਆ ਗਿਆ ਤੇ ਚਰ ਭੋਗੈ ਭੋਗ ਜਲੇ ਨਾ ਪਾਈਏ ਰਾਮ ਸਨੇਹੀ ਕਿਰਤ ਸੰਯੋਗ ਸਤੀ ਉਠ ਹੋਈ ਰਹੋ
ਦੇਖਾ ਦੇਖੀ ਮਨ ਹਟ ਜਲ ਜਾਈਏ ਪ੍ਰੇ ਸੰਗ ਨਾ ਪਾਵੇ ਬਹੁ ਜੋਨ ਭਰਮਾਈਏ ਸੀਲ ਸੰਜਮ ਪ੍ਰਿਯ ਆਗਿਆ ਮਾਨੇ ਤਿਸ ਨਾਰੀ ਕੋ ਦੁੱਖ ਨਾ ਜਮਾਨੇ ਕਹੋ ਨਾਨਕ ਮਿਲ ਪ੍ਰਿਯੋ ਪਰਮੇਸ਼ਰ ਕਰ ਜਾਣਿਆ ਤਨ ਸਤੀ ਦਰਗਹਿ ਪਰਵਾਨਿਆ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਹਮ ਧਨਵੰਤ ਪਾਗਟ ਸਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਰਹੋ ਪਿਓ ਦਾਦੇ ਕਾ ਖੋਲ ਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਦਾਨਾ ਰਤਨ ਲਾਲ ਜਾ ਕਾ ਕੁਛ ਨਾ ਮੋਲ ਭਰੇ ਭੰਡਾਰ ਅਖੁੱਠ ਅਤੋਲ ਖਾਵੋ ਖਰਚਿਆ ਰਲ ਮਿਲ ਪਾਈ ਟੋਟ ਨਾ ਆਵੇ ਵੱਧੋ ਜਾਈ ਕਹੋ ਨਾਨਕ ਜਿਸ ਮਸਤਕ ਦੇਖ ਲਖਾਏ ਸੋ ਏਤ ਖਜ਼ਾਨੇ ਦਿਆ ਰਲਾਏ ਗੌੜੀ ਮਹੱਲਾ ਪੰਜਵਾਂ ਡਰ ਡਰ ਮਰਤੇ ਜਬ ਜਾਨੀਏ ਦੂਰ ਡਰ ਚੂਕਾ ਦੇਖਿਆ ਭਰਪੂਰ ਸਤਿਗੁਰ ਆਪਣੇ ਕੋ ਬਲਿਹਾਰਾ ਛੋੜ ਨਾ ਚਾਹੀ ਸਰ ਪਰ ਤਾਰੇ ਰਹੋ ਦੁੱਖ ਰੋਗ ਸੁੱਖ ਵਿਸਰੇ ਜਬ ਨਾਮ ਸਦਾ ਆਨੰਦ ਜਾ ਹਰ ਗੁਣ ਕਾਮ ਬੁਰਾ ਭਲਾ ਕੋਈ ਨਾ ਕਹੀਜੇ ਛੋੜ ਮਨ ਹਰ ਚਰਨ ਕਹੀਜੇ ਕਹ ਨਾਨਕ ਗੁਰ ਮੰਤਰ ਚ ਤਾਰ ਸੁਖ ਪਾਵੈ ਸੱਚੇ ਦਰਬਾਰ ਗੌੜੀ ਮਹੱਲਾ ਪੰਜਵਾਂ ਜਾ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹ ਕਾ ਕੀ ਕਮੀਆਂ ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ ਦੁੱਖ ਦਰਦ ਪ੍ਰਮਤਾ ਕਾ ਭਾਗੀ ਰਹੋ ਜਾ ਕੋ ਰਸ ਹਰ ਰਸ ਹੈ ਆਇਓ ਸੋ ਅਨਰਸ ਨਾ ਲੁਪਟਾਇਓ ਜਾ ਕਾ ਕਿਹਾ ਦਰਗਹਿ ਚੱਲੇ ਸੋ ਕਿਛ ਕੋ ਨਜ਼ਰ ਲਾ ਆਵੇ ਤਲੇ ਜਾ ਕਾ ਸਭ ਕਿਛ ਤਾਕਾ ਹੋਏ ਨਾਨਕ ਤਾ ਕੋ ਸਦਾ ਸੁਖ ਹੋਏ ਗੌੜੀ ਮਹੱਲਾ ਪੰਜਵਾਂ ਜਾ ਕੋ ਦੁੱਖ ਸੁਖ ਸਮਕਰ ਜਾਪੇ ਤਾ ਕੋ ਕਾੜਾ ਕਹਾਂ ਬਿਆਪੈ ਸਹਿਜ ਨੰਦਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਏ ਰਹੋ ਜਾ ਕੇ ਚਿੰਤ ਬਸੇ ਮਨੇ ਆਏ ਤਾਂ ਕਿ ਚਿੰਤਾ ਕਥੂ ਨਾਏ ਜਾ ਕੇ ਬਿਨਸੋ ਮਨ ਤੇ ਭਰਮਾ ਤਾਂ ਕਿ ਕਛ ਨਹੀਂ ਡਰ ਜਮਾ ਜਾ ਕੇ ਹਿਰਦੇ ਦੀਓ ਗੁਰਨਾਮਾ ਕਹੋ ਨਾਨਕ ਤਾਂ ਕਿ ਸਗਲ ਨਿਦਾਨਾ ਗੌੜੀ ਮਹੱਲਾ ਪੰਜਵਾਂ ਅਗਮ ਰੂਪ ਕਾ ਮਨ ਮੈਂ ਥਾਣਾ ਗੁਰਪ੍ਰਸਾਦ ਕਹਿੰਦੇ ਵਿਰਲਾ ਜਾਣਾ ਸਹਿਜ ਕਹਿ ਅੰਮ੍ਰਿਤ ਕੁੰਟਾ ਜਿਸੇ ਪ੍ਰਾਪਤ ਇਸ ਲੈ ਪਹੁੰਚਾ ਰਹੋ ਅਨੰਤ ਪਾਣੀ ਥਾਣ ਨਰਾਲਾ ਤਾ ਕੀ ਤਨ ਮੋਹੇ ਗੋਪਾਲਾ ਤੈ ਸਹਿਜ ਅਖਾਰੇ ਨੇਕ ਅਨੰਤਾ ਪਾਰ ਬ੍ਰਹਮ ਕੇ ਸੰਕੀ ਸੰਤਾ ਹਰ ਅਨੰਤ ਸੋਗ ਨਹੀਂ ਬੀਆ ਸੋ ਕਰ ਗੁਰੂ ਨਾਨਕ ਕੋ ਦੀਆ ਗੌੜੀ ਮਹੱਲਾ ਪੰਜਵਾਂ ਕਵਣ ਰੂਪ ਤੇਰਾ ਆਰਾਧੋ ਕਵਣ ਜੋ ਖਾਇਆ ਲੈ ਸਾਧੋ ਕਵਣ ਗੁਣ ਜੋ ਤੁਜ ਲੈ ਗਾਵੋ ਕਵਣ ਬੋਲ ਪਰ ਬ੍ਰਹਮ ਰਜਾਵੋ ਰਹਾਓ ਕਵਣ ਸੁ ਪੂਜਾ ਤੇਰੀ ਕਰੋ ਕਵਣ ਸੁ ਵਿਦਜਿਤ ਪਵਜਲ ਕਰੋ ਕਵਣ ਤਪ ਚਿਤ ਤਪੀਆ ਹੋਏ ਕਵਣ ਸੁ ਨਾਮ ਹੋਵੇ ਮਲਕ ਹੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਿਗੁਰ ਮਿਲੇ ਦਿਆਲ ਤਿਸੀ ਗੁਣ ਤਿਨ ਕੀ ਪ੍ਰਭ ਜਾਤਾ ਜਿਸ ਕੀ ਮਾਨ ਡੇ ਸੁਖਦਾਤਾ ਰਹੋ ਦੂਜਾ ਬੜੀ ਮਹੱਲਾ ਪੰਜਵਾਂ ਆਪਣ ਤਨ ਨਹੀਂ ਜਾ ਕੋ ਗਰਭਾ ਰਾਜ ਮਿਲਕ ਨਹੀਂ ਆਪਣ ਦਰਭਾ ਆਪਣ ਨਹੀਂ ਕਹ ਕੋ ਲਪਟਾਇਓ ਆਪਣ ਨਾਮ ਸਤਿਗੁਰ ਤੇ ਪਾਇਓ ਰਹੋ ਸੁਨ ਪੰਥਾ ਆਪਣ ਨਹੀਂ ਪਾਈ ਈਸਟ ਮੀਤ ਆਪ ਬਾਪ ਨਾ ਮਾਈ ਸੋਹਣਾ ਰੂਪਾ ਫੁਨ ਨਹੀਂ ਦਾਮ ਹੈਵਰ ਗੈਵਰ ਆਪਣ ਨਹੀਂ ਖਾਮ ਕਹ ਨਾਨਕ ਜੋ ਗੁਰਬਖਸ਼ ਮਲਾਇਆ ਇਸਕਾ ਸਭ ਕੁਛ ਜਿਸਕਾ ਹਰ ਰਾਇਆ ਥੋੜੀ ਮਹੱਲਾ ਪੰਜਵਾਂ ਗੁਰ ਕੇ ਚਰਨ ਉੱਪਰ ਮੇਰੇ ਮੱਥ ਹੈ ਤਾਂ ਤੇ ਦੁੱਖ ਮੇਰੇ ਸਗਲੇ ਲੱਥ ਹੈ ਸਤਿਗੁਰ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਰਹੋ ਚਰਨ ਦੇਨ ਗੁਰ ਕੀ ਮੁਖ ਲਾਗੇ ਅਹਮ ਬੈਤਨ ਸਗਲੀ ਤਿਆਗੇ ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮਤਾ ਕੇ ਮੋਹ ਡੀਠਾ ਗੁਰਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਗੌੜੀ ਮਹੱਲਾ ਪੰਜਵਾਂ ਰੇ ਮਨ ਮੇਰੇ ਤੂੰ ਤਾਕੋ ਆਹੇ ਜਾ ਕੇ ਊਣਾ ਕਛੂ ਨਾਹੇ ਹਰਸਾ ਪ੍ਰੀਤਮ ਕਿਨ ਮਨ ਮੀਤ ਪ੍ਰਾਣ ਅਦਾ ਰਾਖੋ ਸਦਚੀਤ ਰਹੋ ਰੇਮਨ ਮੇਰੇ ਤਾਂ ਤਾਕੋ ਸੇਵ ਆਦਿ ਪੁਰਖ ਅਪਰੰਪਰ ਦੇਵ ਤੇ ਸੁਪਰਮਨ ਕਰਤੂ ਵਾਸਾ ਆਦਿ ਜੁਗਾਦ ਜਾਕਾ ਪਰਵਾਸਾ ਜਾ ਕੀ ਪ੍ਰੀਤ ਸਦਾ ਸੁਖ ਹੋਏ ਨਾਨਕ ਗਾਵੇ ਗੁਰਮਿਲ ਸੋਏ ਗੌੜੀ ਮਹੱਲਾ ਪੰਜਵਾਂ ਮੀਤ ਕਰੇ ਸੋਈ ਹਮ ਮਾਨਾ ਮੀਤ ਕੇ ਕਰਤਵ ਕੁਸਲ ਸਮਾਨਾ ਏਕਾ ਟੇਕ ਮੇਰੇ ਮਨ ਚੀਤ ਜਿਸ ਵਿੱਚ ਕਰਨਾ ਸੋ ਹਮਰਾ ਮੀਤ ਰਹੋ ਮੀਤ ਹਮਾਰਾ ਬੇਪਰਵਾਹ ਗੁਰ ਕਿਰਪਾ ਤੇ ਮੋਹ ਅਸਨਾਹਾ ਮੀਤ ਹਮਾਰਾ ਅੰਤਰ ਜਾਮੀ ਸਮਰਤ ਪੁਰਖ ਪਰ ਬ੍ਰਹਮ ਸੁਭਾਮੀ ਹਮਦਾਸੇ ਤੁਮ ਠਾਕੁਰ ਮੇਰੇ ਮਾਨ ਮਹਤ ਨਾਨਕ ਪ੍ਰਭ ਤੇਰੇ ਗੌੜੀ ਮਹੱਲਾ ਪੰਜਵਾਂ ਜਾ ਕੋ ਤੁਮ ਪਏ ਸਮਰਥ ਅੰਗਾ ਤਾ ਕੋ ਕੁਛ ਨਾਹੀ ਕਾ ਲੰਗਾ ਮਾਧੋ ਜਾ ਕੋ ਹੈ ਆਸਤ ਮਾਰੀ ਤਾ ਕੋ ਕੁਛ ਨਾਹੀ ਸੰਸਾਰੀ ਰਹੋ
जाके हृदय ठाकुर होए ताको सहसा नाही कोए जाको तुम दीदी प्रभ धीर ताके निकना आवे पीर कहो नानक सो मैं गुर पाया पार ब्रह्म पूरण देखाया गौड़ी महला पंजवां दुर्लभ दे पाई बड़पागी नाम ना जपे ते आत्म काती मरना जाही इना विसरत राम राम बिहुन जीवन कौन काम रहो खात पीत खेलत हस्त विस्तार कवन अर्थ मृतिक सिंगार जो जै सुने जिस परमानंदा पुष्पां की त्रिपत जोन ते मंदा कहो नानक गुर मंत्र दड़ाया केवल नाम रिद मह समाया कौड़ी महला पंजवां का की माई का को बाप नाम तरीख झूठे सब साख काहे को मूर्ख पखलाया मिल संजोग हुकुम तू आया रहो एका माटी एका जोत एका पवन एका क्रोध एका पवन कह कौन रोत मेरा मेरा कर बिल्लाही मरन हारे जीरा नाही कहो नानक खोले कपाट मुक्त पय बिनसे भ्रमथाट गौड़ी महला पंजवां बड़े बड़े जोधी से लोग तिनको व्यापे चिंता रोग कौन बड़ा माया बड़ियाई सो बड़ा जिन राम लिव लाई रहो भूमिया भूम उपर नूजे छोड़ चले तिसना नहीं बूझे कहो नानक तत्त विचारा बिन हर भजन ना ही छुटकारा गौड़ी महला पंजवां पूरा मार्ग पूरा इसनान सब कुछ पूरा हृदय नाम पूरी रही जा पूरे राखी पार ब्रह्म की शरण जनता की रहो पूरा सुख पूरा संतोख पूरा तप पूर्ण राजयोग हर के मार्ग पतित पनीत पूरी शोभा पूरा लौकिक कर्ण हार सद वसे हदूरा कहो नानक मेरे सतगुर पूरा गौड़ी महला पंजवां संत की तूर मिटे अगकोट संत प्रसाद जन्म मरण ते छोट संत का दस पूर्ण स्नान संत कृपा तेज पिए नाम रहो संत के संग मिटे निहार संत के संग मिटे अहंकार दिष्ट अवे सब एक अंकार संत सो प्रसन्न आए बस पंचा अमृत नाम हृदय लय संचा कहो नानक जाका पूरा कर्म तिस पेटे साधु के चरण गौड़ी महला पंजवां हर गुण जपत कमल पर गासे हर सिमरत त्रास सब नासे जाकी मत पूरी संत गुण गावे बड़े पाग साधु संग पावे रहो साध संग पाइये नितनामा साध संग पूर्ण सब कामा हर के भक्त जन्म प्रवान गुर कृपा ते नाम बखान कहो नानक जो जन प्रवान ताके हृदय वसै भगवान गौड़ी महला पंजवां एक स्यों जाका मन राता विसरी से पराई दाता बिन गोविंद ना दिसे कोई कर्ण करावण करता सो सोई रहो मन कमावे मुखार हर बोले सो जन इतुत कदे न डोले जाके हर तन जो सच साहो गुर पूरे कुरदीनो वैसा हो जीवन पुरख मिलिया हर राया कहो नानक परम पद पाया गौड़ी महला पंजवां नाम भगत के प्राण आधार नामो तन नामो व्यवहार नाम बढ़ाई जन शोभा पाए कर कृपा जिस आप दवाए रहो नाम भगत के सुख स्थान नाम रत सो भगत प्रवान हर का नाम जन को तारे साथ साथ जन नाम सुमारे कहो नानक जिस पूरा भाग नाम संगता का मन लाग गौड़ी महला पंजवां संत प्रसाद हर नाम त्याया तपते तावत मंत्र ताया सुख विश्राम पाया गुण गाए शर्म मिटिया मेरी हल्दी बुलाए रहो चरण कमर आराध भगवंता हर सिमरन ते मिटी मेरी चिंता सब तज अनाथ एक शरण आयो ऊष संत सहजे पायो दुख दर्द परम पौ नसिया करन हार नानक मन बसिया गौड़ी महला पंजवां कर कर टहर रसना गुण गावो चरण ठाकर के मार्ग धावो बोलो सोम सिमरन की भरिया सिमरत नाम पै पार उतरिया रहो नेत्र संतन का दर्शन पेख प्रभ विनासी मन में लेख सुन कीर्तन साध पै जाए जन्म मरण की त्रास मिटाए चरण कमल ठाकुर उर धार दुर्लभ दे नानक निस्तार गौड़ी महला पंजवां जाको अपनी कृपा तारे सोजन रसना नाम उचारे हर विसर सहसा दुख व्यापे सिमत नाम भरम पौ पागे रहो हर कीर्तन सुने हर कीर्तन गावे ते जन दुख निकट नहीं आवे हर के टहल कत जन सोए ताको माया अगर न पोहै मन तन मुखर नाम दयाल नानक तजी दे अवर जंजाल गौड़ी महला पंजवां छियाड़ सियानप बहुत चतुराई गुरपूरे की टेक टकाई दुख पिंसे सुख हर गुण गाए गुर पूरा पेटिया लिवलाए रहो हर का नाम दियो गुर मंत्र मिटे बसूरे उतरी चिंत
ਆਨੰਦ ਪਾਏ ਗੁਰ ਮਿਲਤ ਕਿਰਪਾਰ, ਕਰ ਕਿਰਪਾ ਕਾਟੇ ਜਮਜਾਲ, ਕਹੋ ਨਾਨਕ ਗੁਰ ਪੂਰਾ ਪਾਇਆ, ਤਾਂ ਤੇ ਬੋਹਰ ਨਾ ਵਿਆਪੇ ਮਾਇਆ। ਗੌੜੀ ਮਹੱਲਾ ਪੰਜਵਾਂ, ਰਾਖ ਰਿਆ ਗੁਰ ਪੂਰੇ ਆਪ, ਮਨਮਖ ਕੋ ਲਾਗੋ ਸੰਤਾਪ। ਗੁਰੂ ਗੁਰ ਜਪ ਮੀਤ ਹਮਾਰੇ, ਮੂੰਹ ਖੋਜਲ ਹੋ ਵਹਿ ਦਰਬਾਰੇ, ਰਹੋ ਗੁਰ ਕੇ ਚੰਨ ਹਿਰਦੇ ਵਸਾਏ, ਦੁੱਖ ਦੁਸ਼ਮਣ ਤੇਰੀ ਹਿਤੇ ਬਲਾਏ। ਗੁਰ ਕੇ ਸ਼ਬਦ ਤੇਰੇ ਰੰਗ ਸਹਾਈ, ਦਿਆਲ ਪਏ ਸਗਲੇ ਜੀ ਪਾਈ। ਗੁਰ ਪੂਰੇ ਜਾ ਕਿਰਪਾ ਕਰੀ, ਪੰਥ ਨਾਨਕ ਮੇਰੀ ਪੂਰੀ ਪਰੀ। ਗੌੜੀ ਮਹੱਲਾ ਪੰਜਵਾਂ, ਅਨਕ ਰਸਾ ਖਾਏ ਜੈਸੇ ਢੋਰ, ਮੋਹਕੀ ਜੇਵਰੀ ਬਾਂਧਿਓ ਚੋਰ। ਮ੍ਰਿਤਕ ਦੇ ਸਾਤਸੰਗ ਵਿਹੂਣਾ, ਆਵਤ ਜਾਤ ਜੋਨੀ ਦੁਖੀ ਨਾ ਰਹੋ। ਅਨਕ ਬਸਤਰ ਸੁੰਦਰ ਪਹਿਰਾਇਆ, ਜੋ ਡਰਨਾ ਖੇਤ ਮੈਂ ਡਰਾਇਆ। ਸਗਲ ਸਰੀਰ ਆਵਤ ਸਭ ਕਾਮ, ਮਹਿਫਲ ਮਾਨਕ ਜਪੇ ਨਾਹੀ ਨਾਮ। ਕਹੋ ਨਾਨਕ ਜਾ ਕੋ ਭਏ ਦੇ ਯਾਰ, ਸਾਧ ਸੰਗ ਮਿਲ ਭਲੇ ਗੋਪਾਲ। ਕੌੜੀ ਮਹੱਲਾ ਪੰਜਵਾਂ, ਕਲ ਕਲੇਸ਼ ਪੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁਖ ਸਾਰੇ। ਭੈ ਬਿਨ ਸਹਿ ਨਿਰਭਉ ਹਰਿ ਧਿਆਇਆ, ਸਾਧ ਸੰਗ ਹਰ ਕੇ ਗੁਣ ਗਾਇਆ ਰਹੋ। ਚਰਨ ਕਮਰਿਤ ਅੰਤਰ ਤਾਰੇ, ਅਗਨ ਸਾਗਰ ਗੁਰ ਪਾਰ ਉਤਾਰੇ। ਬੂਢਤ ਜਾਤ ਪੂਰੇ ਗੁਰ ਕਾਢੇ, ਜਨਮ ਜਨ ਕੈ ਟੂਟੈ ਗਾਢੇ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਸ ਭੇਟਤ ਗਤ ਭਈ ਹਮਾਰੀ। ਗੌੜੀ ਮਹੱਲਾ ਪੰਜਵਾਂ, ਸਾਧ ਸੰਗਤਾ ਕੀ ਸਰਨੀ ਪਰੋ, ਮੰਤਨ ਆਪਣਾ ਆਗੇ ਤਰੋ। ਅੰਤ ਨਾ ਪੀਵੋ ਮੇਰੇ ਭਾਈ, ਸਿਮਰ ਸਿਮ ਸਭ ਤਪਤ ਬਜਾਈ ਰਹੋ। ਤਜ ਅਭਿਮਾਨ ਜਨਮ ਮਰਨ ਨਿਵਾਰੋ, ਹਰ ਕੇ ਦਾਸ ਕੇ ਚਰਨ ਨਮਸਕਾਰੋ। ਸਾਧ ਸਾਧ ਪ੍ਰਭ ਮਨੇ ਸੰਭਾਲੇ, ਸੋਤਨ ਸੰਚੋ ਜੋ ਚਾਲੇ ਨਾਲੇ। ਕਿਸੇ ਪ੍ਰਾਪਤ ਚ ਮਸਤਕ ਭਾਗ, ਕਹੋ ਨਾਨਕ ਤਾਂ ਕੀ ਚਰਨੀ ਲਾ। ਗੌੜੀ ਮਹੱਲਾ ਪੰਜਵਾਂ, ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦਿਸ਼ਟ ਸੰਚ ਜੀਵ ਆਏ। ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ ਰਹੋ। ਮਿਟ ਗਏ ਚਿੰਤ ਪੁਨੀ ਮਨੇ ਆਸਾ, ਕਰੀ ਦਿਆ ਸਤਿਗੁਰ ਗੁਣ ਤਾਸਾ। ਦੁਖ ਨਾਠੇ ਸੁਖ ਆਏ ਸਮਾਏ, ਢੀਲ ਨਾ ਭਰੀ ਜਾ ਗੁਰ ਫਰਮਾਏ। ਇਛ ਪੁਨੀ ਪੂਰੇ ਗੁਰ ਮਿਲੇ, ਨਾਨਕ ਤੇਜਨ ਸਫਲ ਫਲੇ। ਗੌੜੀ ਮਹੱਲਾ ਪੰਜਵਾਂ, ਤਪ ਗਏ ਪਾਈ ਪ੍ਰਭ ਸ਼ਾਂਤ, ਸੀਤਲ ਪਏ ਕੀਨੀ ਪ੍ਰਭ ਦਾਂਤ। ਪ੍ਰਭ ਕਿਰਪਾ ਤੇ ਭਏ ਸਹੇਰੇ, ਜਨਮ ਜਨਮ ਕੇ ਵਿਛੜੇ ਮੇਲੇ ਰਹੋ। ਸਿਮਰਤ ਸਿਮਰਤ ਪ੍ਰਭ ਕਾ ਨਾਉ, ਸਗਲ ਰੋਗ ਕਾ ਵਿਥਿਆ ਥਾਉ। ਸਹਿਜ ਸਵਾਏ ਬੋਲੇ ਹਰ ਬਾਣੀ, ਆਠ ਪਰ ਪ੍ਰਭ ਸਿਮਰੋ ਪ੍ਰਾਣੀ। ਦੁਖ ਦਰਦ ਜਮ ਨੇੜ ਨਾ ਆਵੇ, ਕਹੋ ਨਾਨਕ ਜੋ ਹਰ ਗੁਣ ਗਾਵੇ। ਗੌੜੀ ਮਹੱਲਾ ਪੰਜਵਾਂ, ਭਲੇ ਦਿਨ ਭਲੇ ਸੰਜੋਗ, ਜਿਤ ਪੇਟੇ ਪਾਰ ਬ੍ਰਹਮ ਨਿਰਜੋਗ। ਉਹ ਵੇਲਾ ਕਿਉਂ ਹੋ ਬਲ ਜਾਓ, ਜਿਤ ਮੇਰਾ ਮਨ ਜਪੇ ਹਰ ਨਾਉ ਰਹੋ। ਸਫਲ ਬੂਰਤ ਸਫਲ ਹੋ ਕਰੀ, ਜਿਤ ਉਚਰੇ ਹਰ ਹਰੀ। ਸਫਲ ਹੋ ਮਾਤਾ ਸੰਤ ਨਮਸਕਾਰ, ਚਰਨ ਪ੍ਰੀਤ ਚਲੇ ਹਰ ਮਾਰਗ। ਕਹੋ ਨਾਨਕ ਭਲਾ ਮੇਰਾ ਕਰਮ, ਜਿਤ ਭੇਟੇ ਸਾਧੂ ਕੇ ਚਰਨ। ਗੌੜੀ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਾਖ ਮਨ ਮਾਹੇ, ਨਾਮ ਸਿਮਰ ਚਿੰਤਾ ਸਭ ਜਾਹੇ। ਮਿਨ ਭਗਵੰਤ ਨਾਹੀ ਅਨਕੋਏ, ਬਾਰੇ ਰਾਖੇ ਏਕੋ ਸੋਏ ਰਹੋ। ਗੁਰ ਕੇ ਚਰਨ ਦੇ ਉਰਧਾਰ, ਅਗਨ ਸਾਗਰ ਜਪ ਉਤਰੈ ਪਾਰ। ਗੁਰਮੂਰਤ ਸੋ ਲਾਏ ਧਿਆਨ, ਈਹਾ ਊਹਾ ਪਾਵੇ ਮਾਨ। ਸਗਲ ਤਿਆਗ ਗੁਰ ਸਰਨੀ ਆਇਆ, ਬਿਠੇ ਮੇਸਾ ਨਾਨਕ ਸੁਖ ਪਾਇਆ। ਗੌੜੀ ਮਹੱਲਾ ਪੰਜਵਾਂ, ਜੇ ਸਿਮਰਤ ਦੁਖ ਸਭ ਜਾਏ, ਨਾਮ ਰਤਨ ਵਸੇ ਮਨ ਆਏ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਮ ਵਿਖਾਣੀ ਰਹੋ। ਇੱਕ ਇਸ ਬਿਨ ਨਾਹੀ ਦੂਜਾ ਕੋਈ, ਜਾ ਕੀ ਦੇਸ਼ ਸਦਾ ਸੁਖ ਹੋਏ। ਸਾਜਨ ਮੀਤ ਸਖਾ ਕਰ ਏਕ, ਹਰ ਹਰ ਅੱਖਰ ਮਨ ਮੈਂ ਲੇਖ। ਰਵ ਰਿਹਾ ਸਰਬੱਤ ਸਵਾਮੀ, ਗੁਣ ਗਾਵੇ ਨਾਨਕ ਅੰਤਰ ਜਾਵੀ। ਗੌੜੀ ਮਹੱਲਾ ਪੰਜਵਾਂ, ਭੈਵੇਂ ਰਚਿਓ ਸਭ ਸੰਸਾਰਾ, ਤਿਸ ਭਉ ਨਾਹੀ ਜਿਸ ਨਾਮ ਅਧਾਰਾ। ਭਉ ਨਾ ਵਿਆਪੇ ਤੇਰੀ ਸਰਨਾ, ਜੋਤ ਪਾਵੇ ਸੋਈ ਕਰਨਾ ਰਹਾਓ। ਸੋਗ ਹਰਖ ਮੈਂ ਆਵਣ ਜਾਣਾ, ਤਿਨ ਸੁਖ ਪਾਇਆ ਸੋ ਕਿਰਪਾਣਾ। ਅਗਨ ਸਾਗਰ ਮਹਾਂ ਵਿਆਪੇ ਮਾਇਆ, ਸੇ ਸ਼ੀਤਲ ਜਿਨ ਸਤਿਗੁਰ ਪਾਇਆ। ਰਾਖ ਲੇ ਪ੍ਰਭ ਰਾਖਣ ਹਾਰਾ, ਕਹੋ ਨਾਨਕ ਹੈ ਜੰਤ ਵਿਚਾਰਾ। ਗੌੜੀ ਮਹੱਲਾ ਪੰਜਵਾਂ, ਤੁਮਰੀ ਕਿਰਪਾ ਤੇ ਜਪੀਏ ਨਾਉ, ਤੁਮਰੀ ਕਿਰਪਾ ਤੇ ਦਰਗੇ ਠਾਉ। ਤੁਝ ਬਿਨ ਪਾਰ ਬ੍ਰਹਮੀ ਨਹੀਂ ਕੋਏ, ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹੋ। ਤੁਮ ਮਨ ਵਸੇ ਤੋ ਦੁਖ ਨਾ ਲਾਗੇ, ਤੁਮਰੀ ਕਿਰਪਾ ਤੇ ਭਰਮ ਪਾਉ ਪਾਗੇ। ਪਾਰ ਬ੍ਰਹਮ ਅਪਰੰਪਰ ਸਵਾਮੀ, ਸਗਲ ਟਾਕੇ ਅੰਤਰ ਜਾਮੀ। ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾਮ ਮਿਲੇ ਸਚ ਰਾਸ। ਗੌੜੀ ਮਹੱਲਾ ਪੰਜਵਾਂ, ਕਣ ਬਿਣਾ ਜੈਸੇ ਥੋਤਰ ਤੁਖਾ, ਨਾਮ ਬਿਹੁਨ ਸੁਣੇ ਸੇ ਮੁਖਾ। ਹਰ ਹਰ ਨਾਮੋ ਚੋਬੁਨ ਪ੍ਰਾਣੀ, ਨਾਮ ਬਿਹੁਨ ਤ੍ਰਿਗ ਬਹੇ ਬਿਗਾਨੀ। ਰਹੋ ਨਾਮ ਬਿਨਾ ਨਾਹੀ ਮੁਖ ਭਾਗ, ਪਰਤ ਬਿਹੁਨ ਕਹਾ ਸੋਹਾਗ।
ਨਾਮ ਵਿਸਾਰ ਲਗੇ ਅਨਸਵਾਏ ਤਾਂ ਕਿ ਆਸਨ ਪੂਜੀ ਕਾਏ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੇ ਦਿਨ ਰਾਤ। ਲੋੜੀ ਮਹੱਲਾ ਪੰਜਵਾਂ। ਤੂੰ ਸਮਰੱਥ ਤੂੰ ਹੈ ਮੇਰਾ ਸਵਾਮੀ ਸਭ ਕੁਛ ਤੁਮ ਥੇ ਤੂੰ ਅੰਤਰ ਜਾਮੀ ਪਾਰ ਬ੍ਰਹਮ ਪੂਰਨ ਜਨ ਓਟ ਤੇਰੀ ਸਰਬ ਉਦਰੇ ਜਨ ਕੋਟ ਰਹੋ ਜੇਤੇ ਜੀ ਤੇਤੇ ਸਭ ਤੇਰੇ ਤੁਬਰੀ ਕਿਰਪਾ ਤੇ ਸੂਖ ਹਨੇਰੇ ਜੋ ਕੁਛ ਵਰਤੇ ਸਭ ਤੇਰਾ ਪਾਣਾ ਹੁਕਮ ਬੂਝੇ ਛੋ ਸੱਚ ਸਮਾਣਾ ਕਰ ਕਿਰਪਾ ਦੀਜੇ ਪ੍ਰਵਦਾਨ ਨਾਨਕ ਸਿਮਰੇ ਨਾਮ ਨਿਧਾਨ। ਗੌੜੀ ਮਹੱਲਾ ਪੰਜਵਾਂ। ਤਾਕਾ ਦਰਸ ਪਾਈਏ ਬੜਭਾਗੀ ਜਾ ਕੇ ਰਾਮ ਨਾਮ ਦੇ ਬਲਾਗੀ ਜਾ ਕੇ ਹਰ ਵਸਿਆ ਮਨ ਮਾਹੀ ਤਾਂ ਕੋ ਦੁੱਖ ਸੁਪਨੇ ਵੀ ਨਾ ਹੀ ਰਹੋ ਸਰਬ ਦਾਨ ਰਾਖੇ ਜਨ ਮਾਹੇ ਤਾਂ ਕੇ ਸੰਕਿਲ ਬਿਖ ਤੁਕ ਜਾਏ ਜਨ ਕੀ ਮਹਿਮਾ ਕਥੀ ਨਾ ਜਾਏ ਪਾਰ ਬ੍ਰਹਮ ਜਿਨ ਰਿਹਾ ਸਮਾਏ ਕਰ ਕਿਰਪਾ ਪ੍ਰਭ ਬਿਨੋ ਸੁਨੀ ਜੈ ਦਾਸ ਕੀ ਤੁਰ ਨਾਨਕ ਕੋ ਦੀਜੈ। ਗੌੜੀ ਮਹੱਲਾ ਪੰਜਵਾਂ। ਹਰ ਸਿਮਰ ਤੇਰੀ ਜਾਏ ਬੁਲਾਏ ਸਰਬ ਕਲਿਆਣ ਵਸੇ ਮਨੇ ਆਏ ਭਜਵਨ ਮੇਰੇ ਏਕੋ ਨਾਮ ਜੀ ਤੇਰਾ ਕਹਿ ਆਵੇ ਕਾਮ ਰਹੋ ਰਹਿਣ ਦਿਨ ਸਗੁਣ ਗਾਓ ਅਨੰਤਾ ਗੁਰਪੂਰੇ ਕੀ ਨਿਰਮਲ ਮੰਤਾ ਛੋੜ ਪਾਵ ਏਕ ਟੇਕ ਰਾਖ ਮਹਾਂ ਪਦਾਰਥ ਅਮਰ ਸਿਆਖ ਬਿਕਮ ਸਾਗਰ ਤੇਈ ਜਨ ਤਰੇ ਨਾਨਕ ਜਾ ਕੋ ਨਿਦਰ ਕਰੇ। ਕੌੜੀ ਮਹੱਲਾ ਪੰਜਵਾਂ। ਹਿਰਦੇ ਚਰਨ ਕਮਲ ਪ੍ਰਭ ਤਾਰੇ ਪੂਰੇ ਸਤਿਗੁਰ ਮਿਲ ਨਿਸਤਾਰੇ ਗੋਬਿੰਦ ਗੁਣ ਗਾਵੋ ਮੇਰੇ ਭਾਈ ਮੇਰ ਸਾਧੂ ਹਰ ਨਾਮ ਧਿਆਈ ਰਹੋ ਦੁਰਲਭ ਦੇ ਹੋਈ ਪ੍ਰਵਾਨ ਸਤਿਗੁਰ ਤੇ ਪਾਇਆ ਨਾਮ ਨਿਧਾਨ ਹਰ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਕੇ ਭਰਮ ਮਿਟਾਇਆ ਜਦ ਕਰ ਦੇਖੋ ਤਤ ਰਿਹਾ ਸਮਾਏ ਨਾਨਕ ਦਾ ਸਰ ਕੀ ਸਰਣਾਏ। ਗੌੜੀ ਮਹੱਲਾ ਪੰਜਵਾਂ। ਗੁਰ ਜੀ ਕੇ ਦਰਸ਼ਨ ਕੋ ਬਲ ਬਲ ਜਾਓ ਜਪ ਜਪ ਜੀਵਾਂ ਸਤਿਗੁਰ ਨਾਓ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਓ ਚਰਨ ਕਮਲ ਹਿਰਦੇ ਔਰ ਧਾਰੀ ਮਨ ਧਨ ਧਨ ਗੁਰ ਪ੍ਰਾਣ ਅਧਾਰੀ ਸਫਲ ਜਨਮ ਹੋਵੇ ਪ੍ਰਵਾਨ ਗੁਰ ਪਾਰ ਬ੍ਰਹਮ ਨਿਤ ਕਰ ਜਾਣ ਸੰਤ ਤੂਰ ਪਾਈਏ ਬੜਭਾਗੀ ਨਾਨਕ ਗੁਰ ਪੇਟ ਹਰ ਸਿਉਂਦੇ ਬਲਾਗੀ। ਗੌੜੀ ਮਹੱਲਾ ਪੰਜਵਾਂ। ਕਹੇ ਦੁਕਰਮ ਦਿਖਾਵੇ ਹੋਰ ਰਾਮ ਕੀ ਦਰਗਹਿ ਬਾਧਾ ਚੋਰ ਰਾਮ ਰਮੇ ਸੋਈ ਰਾਮਾਣਾ ਜਲ ਥਲ ਮਈਅਰ ਏਕ ਸਮਾਣਾ ਰਹੋ ਅੰਤਰ ਬਿਖਮੁਖ ਅੰਮ੍ਰਿਤ ਸੁਣਾਵੈ ਜੰਪਰ ਵਾਧਾ ਚੋਟਾ ਖਾਵੈ ਅਣਖ ਪੜਦੇ ਮੈਂ ਕਮਾਵੇ ਵਿਕਾਰ ਖਿਨਮੈ ਪਲਟ ਹੋਏ ਸੰਸਾਰ ਅੰਤਰ ਸਾਚ ਨਾਮ ਰਸਰਾਤਾ ਨਾਨਕ ਤਿਸ ਕਿਰਪਾਲ ਵਧਾਤਾ। ਗੌੜੀ ਮਹੱਲਾ ਪੰਜਵਾਂ। ਰਾਮ ਰੰਗ ਕਦੇ ਉਤਰ ਨਾ ਜਾਏ ਗੁਰਪੂਰਾ ਜਿਸ ਦੇਵ ਹੋ ਜਾਏ ਹਰ ਰੰਗ ਰਾਤਾ ਜੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਵਧਾਤਾ ਰਹੋ ਸੰਤਾ ਸੰਗ ਬੈਸ ਗੁੜ ਗਾਏ ਤਾਂ ਕਾ ਰੰਗ ਨਾ ਉਤਰੇ ਜਾਏ ਬਿਨ ਹਰ ਸਿਮਰ ਸੁਖ ਨਹੀਂ ਪਾਇਆ ਆਣ ਰੰਗ ਪੀ ਕੇ ਸਭ ਮਾਇਆ ਗੁਰ ਰੰਗ ਸੇ ਪਏ ਨਿਹਾਲ ਕਹੋ ਨਾਨਕ ਗੁਰ ਪਏ ਹੈ ਦਿਹਾਲ। ਗੌੜੀ ਮਹੱਲਾ ਪੰਜਵਾਂ। ਸਿਮਰਤ ਸਵਾਮੀ ਕਿਲਪਿਖ ਨਾਸੇ ਸੂਖ ਸਹਿਜ ਆਨੰਦ ਨਿਵਾਸੇ ਰਾਮ ਜਨਾ ਕੋ ਰਾਮ ਭਰੋਸਾ ਨਾਮ ਜਪ ਸਭ ਮਿਟਿਓ ਆਂਦੇਸਾ ਰਹੋ ਸਾਧ ਸੰਗ ਕਛ ਭਾਉ ਨਾ ਭਰਾਤੀ ਗੁਣ ਗੋਪਾਲ ਗਾਈਏ ਦਿਨ ਰਾਤੀ ਕਰ ਕਿਰਪਾ ਪ੍ਰਬੰਧਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਆ ਜਨਨੀਤ। ਗੌੜੀ ਮਹੱਲਾ ਪੰਜਵਾਂ। ਹਰ ਚਰਨੀ ਜਾ ਕਾ ਮਨ ਲਾਗਾ ਦੁੱਖ ਦਰਦ ਪ੍ਰਮਤਾ ਕਾ ਭਾਗਾ ਹਰ ਤਨ ਕੋ ਵਾਪਾਰੀ ਪੂਰਾ ਜਿਸੇ ਨਵਾਜੇ ਸੋ ਜਨ ਸੂਰਾ ਰਹੋ ਜਾ ਕੋ ਭਾਈ ਕਿਰਪਾਲ ਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੂਖ ਸਹਿਜ ਸ਼ਾਂਤ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਨਾਮ ਰਾ ਸਾਧ ਸੰਖਾਟੀ ਕਹੋ ਨਾਨਕ ਪ੍ਰਭ ਆਪਦਾ ਕਾਟੀ। ਗੌੜੀ ਮਹੱਲਾ ਪੰਜਵਾਂ। ਹਸ ਸਿਮਤ ਸਭ ਮਿਟੇ ਕਲੇ ਚਰਨ ਕਮਲ ਮਨ ਮੈਂ ਪਰਵੇਸ਼ ਉਚਰੋ ਰਾਮ ਨਾਮ ਲਖਵਾਰੀ ਅੰਮ੍ਰਿਤ ਪੀਵੋ ਪ੍ਰਪਿਆਰੀ ਰਹੋ ਸੂਖ ਸਹਿਜ ਦਸ ਮਹਾਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਹ ਮਤ ਹੋਏ ਸਾਧ ਕੇ ਸੰਕਿਲ ਵਿਖ ਸਭ ਤੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੇ ਸਾਧਰ ਵਾਲਾ। ਗੌੜੀ ਮਹੱਲਾ ਪੰਜਵਾਂ। ਜਿਸਕਾ ਦੀਆ ਪਹਿਨੇ ਖਾਏ ਤਿਸਕੋ ਆਲਸ ਕਿਉਂ ਬਨੇ ਮਾਏ ਖਸਮ ਵਿਸਾਰ ਆਨਕੋ ਲਾਗੈ ਕੌੜੀ ਬਦਲੇ ਰਤਨ ਤਿਆਗੈ ਰਹੋ ਪ੍ਰਭੂ ਤਿਆਗ ਲਾਗਤ ਅਨਲੋਭਾ ਦਾਸ ਸਲਾਮ ਕਤ ਕਤ ਸੋਭਾ ਅੰਮ੍ਰਿਤ ਸਿਖਾਵੈ ਖਾਨ ਪਾਨ ਜਿਨ ਰੀਏ ਤਿਸੇ ਨਾ ਜਾਣੈ ਸੁਆਨ ਕਹੋ ਨਾਨਕ ਹਮ ਨੂਣ ਹਰਾਮੀ ਬਖਸ਼ ਲਿਓ ਪ੍ਰਭ ਅੰਤਰ ਜਾਮੀ। ਗੌੜੀ ਮਹੱਲਾ ਪੰਜਵਾਂ। ਗੁਰ ਕੇ ਚਰਨ ਮਨ ਮਹਿ ਧਿਆਨ ਸਗਲ ਤੀਰਥ ਮਚਨ ਇਸਨਾਨ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਨ ਲੈ ਜਾਈ ਰਹੋ ਹਰ ਕੀ ਕਥਾ ਰਿਤ ਮਹਿ ਵਸਾਈ ਮਨ ਵਾਂਛਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪ੍ਰਵਾਨ ਜਾ ਕੇ ਹਿਰਦੇ ਵਸੈ ਭਗਵਾਨ ਕੌਣ ਨਾਨਕ ਸਹੀ ਜਨ ਪੂਰੇ ਜਿਨੇ ਪ੍ਰਾਪਤ ਸਾਧੂ ਤੂਰੇ। ਗੌੜੀ ਮਹੱਲਾ ਪੰਜਵਾਂ। ਖਾਂਦਾ ਪਹਿਤਾ ਮੂਕਰ ਪਾਏ ਜਿਸ ਨੂੰ ਜੋਹੇ ਦੂਤ ਧਰਮ ਰਾਏ ਜਿਸ ਬੇਮੁਖ ਚਿਨ ਜੀਓ ਪਿੰਡ ਦੀਨਾ
ਕੋਟ ਜਨ ਪਰਮੈ ਬਹਜੂ ਨਾ ਰਹੋ ਸਾਖਤ ਕੀ ਐਸੀ ਹੈ ਰੀਤ ਜੋ ਕਿਛ ਕਰੇ ਸਗਲ ਬਪਰੀਤ ਜਿਉ ਪ੍ਰਾਣ ਜਨ ਮਨ ਧਨ ਧਾਰਿਆ ਸੋਈ ਠਾਕਰ ਮਨੇ ਵਿਸਾਰਿਆ ਵਧੇ ਵਿਕਾਰ ਲਿਖੇ ਬੋ ਕਾਗਰ ਨਾਨਕ ਉਦਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਣਾਏ ਬੰਧਨ ਕਾਟ ਤਰੇ ਹਰਣਾਏ ਰਹੋ ਦੂਜਾ ਕੌੜੀ ਮਹੱਲਾ ਪੰਜਵਾਂ ਆਪਣੇ ਲੋਭ ਕੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਐਸਾ ਮੀਤ ਕਰੋ ਸਭ ਕੋਏ ਜਾਤੇ ਪ੍ਰਥਾ ਕੋਈ ਨਾ ਹੋਏ ਰਹੋ ਆਪਣੇ ਸਵਾਦਰੇ ਦੇ ਲੈ ਧਾਰਿਆ ਦੁੱਖ ਦਰਦ ਰੋਕ ਸਗਲ ਵਿਦਾਰਿਆ ਰਸਨਾ ਗੀਧੀ ਬੋਲਤ ਰਾਮ ਪੂਰਨ ਹੋਏ ਸਗਲੇ ਕਾਮ ਅਨਕ ਬਾਰ ਨਾਨਕ ਬਲਿਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹੱਲਾ ਪੰਜਵਾਂ ਕੋਟ ਬਿਘਨ ਹਰੇ ਖਿਨਵਾਏ ਹਰ ਹਰ ਕਥਾ ਸਤਸੰਗ ਸੁਨਾਹੀ ਪੀਵਿਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਕੁਦਾਸ ਰਹੋ ਸਰਬ ਕਲਿਆਣ ਸੂ ਸਹਿਜਨ ਦਾਨ ਜਾ ਕੇ ਰਿਤੈ ਵਸੇ ਭਗਵਾਨ ਔਖਦ ਮੰਤਰ ਤੰਤ ਸਭ ਛਾਰ ਕਰਨੇ ਹਾਰ ਹਿਦੈ ਮੈਂ ਧਾਰ ਤਕ ਸਭ ਪਰਮ ਭਜੋ ਪਾਰ ਬ੍ਰਹਮ ਕਹੋ ਨਾਨਕ ਅਟਲ ਇਹ ਧਰਮ ਗੌੜੀ ਮਹੱਲਾ ਪੰਜਵਾਂ ਕਰ ਕਿਰਪਾ ਭੇਟੇ ਗੁਰ ਸੋਈ ਤਿਤਬਲ ਰੋਗਨਾ ਵਿਆਪੇ ਕੋਈ ਰਾਮ ਰਵਣ ਤਰਨ ਪੈ ਸਾਗਰ ਸੁਰ ਸਰ ਭਾਰੇ ਜਮਕਾਗਰ ਰਹੋ ਸਤਿਗੁਰ ਮੰਤਰ ਦੀਓ ਹਰ ਨਾਮ ਆਸੁਰ ਪੂਰਨ ਭਏ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਭਾਏ ਸਹਾਈ ਮਾਨ ਮੋਹ ਹੋਏ ਗੁਰ ਪਰਮ ਪੇਖ ਨਾਨਕ ਬਸਰੇ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਦਲਾ ਭਾਰੀ ਦੁੱਖ ਲਾਗੇ ਰਾਮ ਰਾਮ ਚਿਤਾਰੀ ਤੇਰੇ ਦਾਸ ਕੋ ਤੂੰ ਵਡਿਆਈ ਬਾਇਆ ਮਗਨ ਨਰਕ ਲੈ ਜਾਈ ਰਹੋ ਰੋਗ ਗ੍ਰਸਤ ਚਿਤਾਰੇ ਨਾਉ ਪਿਖ ਮਾਤੇ ਕਾ ਠੌਰਾਂ ਠਾਉ ਚਰਨ ਕਮਲ ਸਿਉਂ ਲਾਗੀ ਪ੍ਰੀਤ ਆਨ ਸੁਖਾ ਨਾਈ ਆਵਤ ਚੀਤ ਸਦਾ ਸਦਾ ਸਿਮਰੇ ਉਪ ਸਵਾਮੀ ਮਿਲ ਨਾਨਕ ਹਰੇ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਆਠ ਪੈਰ ਸੰਗੀ ਬਟਵਾਰੇ ਕਰ ਕਿਰਵਾ ਪ੍ਰਭ ਲੈ ਨਵਾਰੇ ਐਸਾ ਹਰ ਸਰਬੋ ਸਭ ਕੋਏ ਸਰਬ ਕਲਾ ਪੂਰਨ ਪ੍ਰਤ ਸੋਏ ਰਹੋ ਮਹਾਂ ਤਪਤ ਸਾਗਰ ਸੰਸਾਰ ਪ੍ਰਭ ਖਿਨ ਮੈਂ ਪਾਰ ਉਤਾਰਨ ਹਾਰ ਅੰਦਰ ਤੋਰੇ ਨਹੀਂ ਜਾਹੇ ਸਿਮਤ ਨਾਮ ਮੁਕਤ ਫਲ ਪਾਹੇ ਉਕਤ ਸਿਆਣਾ ਪਿਛਤੇ ਕਛ ਨਾਹੀ ਕਰ ਕਿਰਪਾ ਨਾਨਕ ਗੁਣ ਗਾਹੇ ਗੌੜੀ ਮਹੱਲਾ ਪੰਜਵਾਂ ਥਾਤੀ ਪਾਈ ਹਰ ਕੋ ਨਾਮ ਵਿਚਰੈ ਸੰਸਾਰ ਪੂਰਨ ਸਭ ਕਾਮ ਬੜਭਾਗੀ ਹਰ ਕੀਰਤਨ ਗਾਈਐ ਪਾਰ ਬ੍ਰਹਮ ਤੇ ਦੇਹ ਸੁਪਾਈਏ ਰਹੋ ਹਰ ਕੇ ਚਰਨ ਹਿਰਦੇ ਔਰ ਧਾਰ ਪਵ ਸਾਗਰ ਚੜ ਉਤਰੈ ਪਾਰ ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਕਰ ਦੁੱਖ ਨਾ ਹੋਏ ਪ੍ਰੇਮ ਭਗਤ ਪਚ ਗੁਣੀ ਨਿਧਾਨ ਨਾਨਕ ਦਰਗਹਿ ਪਾਈਏ ਮਾਣ ਗੌੜੀ ਮਹੱਲਾ ਪੰਜਵਾਂ ਜਲਥਲ ਬਈਅਲ ਪੂਰਨ ਹਰ ਮੀਤ ਪ੍ਰਭਨਾ ਸੇ ਗਏ ਗੁਣ ਨੀਤ ਊਠਤ ਸੋਭਤ ਹਰ ਸੰਗ ਪਹੁਆ ਜਾ ਕੇ ਸਿਮਰ ਜਮਨੇ ਹੀ ਡਰੂਆ ਰਹੋ ਚਰਨ ਕਮਲ ਪ੍ਰਭ ਦੇ ਨਿਵਾਸ ਸਗਲ ਦੂਖ ਕਾ ਹੋਆ ਨਾਸ ਆਸਾ ਮਾਣ ਤਾਨ ਤਨ ਏਕ ਸਾਚੇ ਸਾਹਿਬ ਕੀ ਮਨ ਮੈਂ ਟੇਕ ਮਹਾਂ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਦੇ ਹਾਥ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਮੱਜਨ ਕਰ ਸੂਚੇ ਕੋਟ ਗ੍ਰੈਂਡ ਪੁਨ ਫਲ ਬੂਚੇ ਰਹੋ ਹਰ ਕੇ ਚੰਦ ਦੇ ਮੈਂ ਵਸੇ ਜਨਮ ਜਨ ਕੇ ਕਿਲ ਬਿਖ ਨਸੇ ਸਾਧ ਸੰਕੀਰਤਨ ਫਲ ਪਾਇਆ ਜਮਕਾ ਮਾਰਗ ਦਿਸਣਾ ਆਇਆ ਮਨ ਮੈਂ ਕਰਮ ਗੋਬਿੰਦ ਆਧਾਰ ਤਾਂ ਕੇ ਛੂਟਿਓ ਬਿਖ ਸੰਸਾਰ ਕਰ ਕਿਰਪਾ ਪ੍ਰਭ ਕੀਨੋ ਆਪਣਾ ਨਾਨਕ ਜਾਪ ਜਪੇ ਹਰ ਜਪਣਾ ਗੌੜੀ ਮਹੱਲਾ ਪੰਜਵਾਂ ਪੌ ਸਰਨਾਈ ਜਨ ਹਰ ਜਾਤੇ ਮੰਤਨ ਸੀਤਲ ਚਰਨ ਹਰ ਰਾਤੇ ਪੈ ਪੰਜਨ ਪ੍ਰਭ ਮਨ ਅਬਸਾਹੀ ਡਰਪਤ ਡਰਪਤ ਦਰਪਤ ਡਰਪਤ ਜਨਮ ਬਹੁਤ ਜਾਹੀ ਰਹੋ ਜਾ ਕੇ ਹਿਰਦੇ ਵਸੇ ਹਰ ਨਾਮ ਸਗਲ ਮਨੋਰਥ ਤਾ ਕੇ ਪੂਰਨ ਕਾਮ ਜਨਮ ਜਰਾ ਮਿਰਤ ਸਿਵਾਸ ਸੋ ਸਮਰਥ ਸਿਮਰ ਸਾਸ ਗਰਾਸ ਮੀਤ ਸਾਜਨ ਸਕਾ ਪ੍ਰਭ ਏਕ ਨਾਮ ਸਵਾਮੀ ਕਾ ਨਾਨਕ ਟੇਕ ਗੁੜੀ ਗੌੜੀ ਮਹੱਲਾ ਪੰਜਵਾਂ ਬਾਹਰ ਰਾਖਿਓ ਹਿਰਦੇ ਸਮਾਲ ਘਰ ਆਏ ਗੋਬਿੰਦ ਲੈ ਨਾਲ ਹਰ ਹਰ ਨਾਮ ਸੰਤਨ ਕੇ ਸੰਗ ਮੰਤਨ ਰਾਤਾ ਰਾਮ ਕੇ ਰੰਗ ਰਹੋ ਗੁਰਪ੍ਰਸਾਦੀ ਸਾਗਰ ਤਰਿਆ ਜਨਮ ਜਨ ਕੇ ਕਿਲ ਬਿਖ ਸਭ ਹਰਿਆ ਸੋਭਾ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੇ ਮੈਂ ਜਾਪ ਨਾਨਕ ਪੇ ਕੀਵੇ ਪਰਤਾਪ ਗੌੜੀ ਮਹੱਲਾ ਪੰਜਵਾਂ ਤਨ ਇਹ ਥਾਨ ਗੋਬਿੰਦ ਗੁਣ ਗਾਏ ਕੁਸ਼ਲ ਖੇਮ ਪ੍ਰਭ ਆਪ ਵਸਾਏ ਰਹੋ ਬਿਪਤ ਤਾ ਜਾ ਹਰ ਨਿਰਮਲ ਨਾਹੀ ਕੋਟ ਨੰਦ ਜੈ ਹਰ ਗੁਣ ਗਾਹੀ ਹਰ ਵਿਸਰੀਏ ਦੁੱਖ ਰੋਗ ਕਨੇਰੇ ਪ੍ਰਭ ਸੇਵਾ ਜਮ ਲਗੇ ਨਾ ਨੇਰੇ ਸੋਵੜ ਪਾਗੀ ਨੈ ਚਲ ਥਾਨ ਜੈ ਜਪੀਏ ਪ੍ਰਭ ਕੇਵਲ ਨਾਮ ਜੈ ਜਾਈਏ ਤੈ ਨਾਲ ਮੇਰਾ ਸਵਾਮੀ ਨਾਨਕ ਕੋ ਮੇਰਿਆ ਅੰਤਰ ਜਾਮੀ ਗੌੜੀ ਮਹੱਲਾ ਪੰਜਵੀ ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆ ਅਨਪੜਿਆ ਪ੍ਰਮਗਤ ਪਾਵੇ ਸਾਧੂ ਸੰਗ ਸਿਮਰਨ ਗੋਪਾਲ ਬੇਨਾਮੇ ਝੂਠਾ ਤਨ ਮਾਲ ਰਹੋ ਰੂਪ ਪੰਥ ਸੋ ਚਤੁਰ ਸਿਆਣਾ ਜਿਰਮਨ ਮਾਨਿਆ ਗੁਰ ਕਾ ਭਾਣਾ
ਜਗ ਮੈਂ ਆਇਆ ਸੋ ਪ੍ਰਵਾਨ ਕੱਟੜੇ ਆਪਣਾ ਸਾਮੀ ਜਾਣ ਕਹੋ ਨਾਨਕ ਜਾ ਕੇ ਪੂਰਨ ਭਾਗ ਹਰ ਚਰਨੀ ਤਾਕਾ ਮਨ ਲਾਗ ਗੌੜੀ ਮਹੱਲਾ ਪੰਜਵਾਂ ਹਰ ਕੇ ਦਾਸਿਓ ਸਾਖਤ ਨਹੀਂ ਸੰਗ ਉਹ ਵਿਖਈ ਉਹ ਰਾਮ ਕੋ ਰੰਗ ਰਹੁ ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ ਜਿਉਂ ਕਾ ਪੁਰਖ ਪਚਾਰੇ ਨਾਰੀ ਬੈਲ ਕੋ ਨੇਤਰਾ ਪਹੁ ਦਹਾਵੇ ਗੋਚਰ ਸਿੰਘ ਪਾਛੇ ਪਾਵੇ ਗਾਡ ਲੇਖ ਆਮ ਦਾਨ ਕਰ ਪੂੰਜੀ ਸੌਦੇ ਕੋ ਧਾਵੇ ਬਿਨ ਪੂੰਜੀ ਨਾਨਕ ਰਾਮ ਨਮ ਜਪਜੀਤ ਸਿਮਰ ਸੁਆਮੀ ਹਰਸਾ ਬੀਤ ਗੌੜੀ ਮਹੱਲਾ ਪੰਜਵਾਂ ਸਾਮਤ ਨਿਰਮਲ ਕਹੀਅਤ ਧੀਰ ਰਾਮ ਰਸਾਇਣ ਪੀਵਤ ਬੀਰ ਤਰਕੇ ਚੰਡ ਦੇ ਕਰ ਓਟ ਜਨਮ ਮਰਨ ਤੇ ਚੋਟ ਤੋ ਜੋਤ ਨਿਰਮਲ ਜਿ ਤੁਪਜੇ ਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗਤ ਜਾਤ ਵਿਕਾਰ ਸਭ ਤੇ ਉੱਚੇ ਹੋ ਉਪਕਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਸਾਚੇ ਸਾਧ ਰਵਾਲ ਗੌੜੀ ਮਹੱਲਾ ਪੰਜਵਾਂ ਐਸੀ ਪ੍ਰੀਤ ਗੋਬਿੰਦ ਸਿਉ ਲਾਗੀ ਮੇਲ ਹੈ ਪੂਰਨ ਬੜਭਾਗੀ ਰਹੋ ਪਰਤਾ ਪੇਗ ਵਿਕਸਿਓ ਜਿਉ ਨਾਰੀ ਤਿਉ ਹਰ ਜਨ ਜੀਵੇ ਨਾਮ ਚਤਾਰੀ ਪੂਤ ਦੇਖਿਓ ਜੀਵਤ ਮਾਤਾ ਓਤ ਪੋਤ ਜਨ ਹਰ ਸਿਉ ਰਾਤਾ ਲੋਭੀ ਆਨੰਦ ਕਰੇ ਪੇਖ ਤਨਾ ਜਨ ਕਰਨ ਕਮਲ ਸਿਉ ਲਾਗੋ ਮਨਾ ਬਿਸਰ ਨਾਹੀ ਤਿਲ ਦਾ ਤਾਰ ਨਾਨਕੇ ਪ੍ਰਪੁਰਾਣ ਆਧਾਰ ਗੌੜੀ ਮਹੱਲਾ ਪੰਜਵਾਂ ਰਾਮ ਰਸਾਇਣ ਜੋ ਜਨ ਗੀਤੇ ਚਰਨ ਕਮਲ ਪ੍ਰੇਮ ਭਗਤੀ ਪੀਤੇ ਰਹੋ ਆਨ ਸਾਦੀ ਸੇ ਸਭ ਛਾਰ ਨਾਮ ਬਿਨਾ ਨੈ ਫਲ ਸੰਸਾਰ ਅੰਧਕੂਪ ਤੇ ਕਾਢੇ ਆਪ ਗੁਣ ਗੋਬਿੰਦ ਅਚਰਚ ਪੜਤਾ ਬਣ ਤ੍ਰਿਣ ਤ੍ਰਿਪ ਭਵਣ ਪੂਰਨ ਗੋਪਾਲ ਬ੍ਰਹਮ ਪਸਾਰ ਜੀ ਸੰਗ ਦਿਆਲ ਕਹੋ ਨਾਨਕ ਸਾ ਕਥਨੀ ਸਾਰ ਮਾਨ ਲੇ ਤੁਜੇ ਸਿਰ ਜਨ ਹਾਰ ਗੌੜੀ ਮਹੱਲਾ ਪੰਜਵਾਂ ਨਿਤ ਪ੍ਰਤ ਨਾਵਣ ਰਾਮ ਸਿਰ ਕੀਜੇ ਚੋਲ ਮਹਾਰਸ ਹਰ ਅੰਮ੍ਰਿਤ ਪੀਜੇ ਰਹੋ ਨਿਰਮਲ ਉਦਕ ਗੋਬਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ ਸੰਤ ਸੰਗਤੈ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਬਿਖ ਖੋਏ ਸਿਮਰੋ ਸਾਧ ਕਰੇ ਆਨੰਦ ਮੰਤਨ ਰਵਿਆ ਪਰਮਾਨੰਦ ਜਿਸੇ ਪ੍ਰਾਪਤ ਹਰ ਚਰਨ ਦਾਨ ਨਾਨਕ ਦਾਸ ਤਿਸੈ ਕਰਵਾਣ ਗੌੜੀ ਮਹੱਲਾ ਪੰਜਵਾਂ ਜੋ ਕਿਛ ਕਰਜੇ ਤੇ ਮੈਲ ਨਾ ਲਾਗੇ ਹਰ ਕੀਰਤਨ ਮੈਂ ਇਹੋ ਮਨ ਜਾਗੇ ਰਹੋ ਇੱਕੋ ਸਿਮਰ ਨਾ ਦੂਜਾ ਭਾਉ ਸੰਤ ਸੰਗ ਜਪ ਕੇਵਲ ਨਾਉ ਕਰਮ ਧਰਮ ਨੇ ਵਰਤ ਪੂਜਾ ਪਾਰ ਬ੍ਰਹਮ ਬਿਨ ਜਾਣ ਨਾ ਦੂਜਾ ਤਾਂ ਕਿ ਪੂਰਨ ਹੋਈ ਕਾਲ ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ ਸੋ ਵੈਸਨੋ ਜੋ ਅਪਰ ਅਪਾਰ ਕਹੋ ਨਾਨਕ ਮੰਤਜੇ ਵਿਕਾਰ ਗੌੜੀ ਮਹੱਲਾ ਪੰਜਵਾਂ ਜੀਵਤ ਛਾੜ ਜਹੇ ਦੀਵਾਨੇ ਮਾਇਆ ਉਨਕੇ ਤੋਂ ਬਰਸਾਨੇ ਸਿਮਰ ਗੋਬਿੰਦ ਮੰਤਨ ਤੁਰ ਲਿਖਿਆ ਕਾਹੂ ਕਾਜ ਨਾ ਆਪਤ ਵਿਖਿਆ ਰਹੋ ਵਿਖੇ ਠਗੋਰੀ ਜਿਨ ਜਨ ਖਾਈ ਤਾਂ ਕਿ ਤਿਸ਼ਨਾ ਕਬੂ ਨਾ ਜਾਈ ਦਾਰਨ ਦੁਖ ਤੁਤਰ ਸੰਸਾਰ ਰਾਮ ਨਾਮ ਮੈਨ ਕੈਸੇ ਉਤਰੇ ਪਾਰ ਸਾਧ ਸੰਗ ਮਿਲ ਦੋਏ ਕੁਲ ਸਾਧ ਰਾਮ ਨਾਮ ਨਾਨਕ ਆਧਾਰ ਗੌੜੀ ਮਹੱਲਾ ਪੰਜਾਂ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਪਾਰ ਬ੍ਰਹਮਸਾ ਅਗਰ ਮੈਂ ਸਾੜੀ ਪੂਰਾ ਨਿਉ ਕਰੇ ਕਰਤਾਰ ਆਪਣੇ ਦਾਸ ਕੋ ਰਾਖਨ ਹਰ ਰਹੋ ਆਦ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਬੂਆ ਉਪਜ ਬੜਤਾਪ ਤਿੰਨ ਮਾਰਿਆ ਜੋ ਰਖੇ ਨਾ ਖੋਏ ਆਗੇ ਪਾਛੇ ਮੰਦੀ ਸੋਏ ਆਪਣੇ ਦਾਸ ਰਾਖੇ ਕੰਠ ਲਾਏ ਸਰਨ ਨਾਨਕ ਹਰ ਨਾਮ ਧਿਆਏ ਗੌੜੀ ਮਹੱਲਾ ਪੰਜਵਾਂ ਮਹਿਰ ਝੂਠਾ ਕੀ ਤੁਨ ਆ ਪਾਪੀ ਕੋ ਲਾਗਾ ਸੰਤਾਪ ਜਿਸੇ ਸੁਹਾਈ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੇ ਨੇਰਾ ਰਹੋ ਸਾਚੀ ਦਰਗੇ ਬੋਲੇ ਕੂੜ ਸਿਰ ਹੱਥ ਹਿਪ ਛੋੜੇ ਅੰਧਾ ਬੂੜ ਰੂਪ ਬਿਆਪੇ ਕਰਦੇ ਪਾਪ ਪਤਲੀ ਹੋਏ ਬੈਠਾ ਪ੍ਰਭ ਆਪ ਆਪਣੀ ਕਮਾਈਏ ਆਪੇ ਵਾਧੇ ਸੰਧਿਆ ਸਾਜੀ ਕੈਸਾ ਦੇ ਨਾਨਕ ਸਰਨ ਪਰੇ ਦਰਬਾਰ ਰਾਖੀ ਪੈਜ ਮੇਰੇ ਕਰਤਾਰ ਗੌੜੀ ਮਹੱਲਾ ਪੰਜਵਾਂ ਜਨ ਕੀ ਤੂਰਮਨ ਮੀਠ ਘਟਾਨੀ ਪੂਰਬ ਕਰਮ ਲਿਖਿਆ ਤੁਰਪਾਨੀ ਰਹੋ ਅਹੋਂ ਬਦਮਨ ਪੂਰ ਵਧਾਈ ਸਾ ਤੁਰਕ ਸੁੱਤ ਬਜਾਈ ਅਨਕ ਜਲਾਜੇ ਧੋਵੇ ਦੇਹੀ ਮੈਲ ਨਾ ਉਤਰੇ ਸੁਧ ਨਾ ਤੇਹੀ ਸਤਿਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪਉ ਜਾਲ ਮੁਕਤ ਭੁਕਤ ਚੁਕਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਰ ਗਾਉ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰ ਕੇ ਦਾਸ ਇਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਖਾਨੀ ਸੁਖ ਪਾਵੈ ਹਰ ਦੁਆਰ ਪੁਰਾਣੀ ਰਹੋ ਆਠ ਪੈਰ ਧਿਆਈਏ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਵਾਂ ਸ਼ਾਂਤ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹੋ ਰਾਮ ਨਾਮ ਨੇ ਰਤਨ ਬਖਾਨ ਬਿਨਸੇ ਰੋਗ ਭਾਈ ਕਲਿਆਣ ਪਾਰ ਬ੍ਰਹਮਪੁਰ ਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੈ ਨਿਤਨੀਤ ਗਈ ਵਿਆਦ ਉਭਰੇ ਜਨਮੀਤ ਮਨ ਵਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਨਾਈ ਗੌੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਕੈ ਪੂਰਨ ਭਈ ਸੇਵ ਰਹੋ ਸੀਤਲਾ ਤੇ ਰਾਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੇ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾਂ ਧਨੋ ਮਸਤਕ ਧਨ ਤੇਰੇ ਨੇਤ
तनो भक्त जन तुम संग हेत ना बिना कैसे सुख लइए रसना राम नाम जस कहिए रहो तेन उपर जाइए कुरबान नानक जिन जपया निर्वाण रहो तेन उपर जाइए कुरबान नानक जिन जपया निर्वाण रहो तेन उपर जाइए कुरबान नानक जिन जपया निर्वाण गौड़ी महला पंजवां तू है मसल तू है नाल तू है राखै सार संभाल ऐसा नाम दीन दुनी साई दास की पाई रखे मेरे पाई रहो आगे आपे थान जाके बंडाट पन हर क्यों जापे पथ परवान सच निशान जाको अपरे फरमान आपे दाता आप्रतपाल नित नित नानक राम सुमाल गौड़ी महला पंजमा सतगुर पूरा पया कृपाल हिरदे वसिया सदा कपाल राम रमत सद ही सुख पाया म्या करी पूरन हर राया रहो कौ नान जाके पूरे भाग हर हर नाम अस्तर सोहाग कह नानक जाके पूरे भाग हर नाम अस्तर सोहाग वाहिगुरु जी का खालसा।

सब गुण तेरे बनाई बिन गुरु की बस आस्ताई ब्रह्मा सत्वान सलाम।

अंत न सुनी कहना अंत न करना देना अंत न देखना सुना।

ਕੇ ਬੋਲ ਦਿਆ ਤਨ ਕੇ ਤੇਰੇ ਗਵਾਰਾ ਗਵਾਰਾ ਸੋ ਦਰ ਤੇਰਾ ਸੋ ਕਰਕੇ ਸਰਬ

ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸਵੈ ਕੱਛ ਖਾਈ ਉੱਥੇ ਪਾਏ ਨਾਨਕ ਪੈਰਾਂ ਕਰਮ ਖੰਡ ਕਾ ਇਹੋ ਗਿਆਨ ਖੰਡ ਕਾ ਕਿਤੇ ਪੌਣ ਪਾਣੀ ਵੈ ਸੰਤਰ ਕਿਤੇ ਕਾਨ ਮਰੇ।

ਕਿਸਾਨਾਂ ਮਨ ਖੇਤੇ ਖੇਤੇ ਰੱਖਣ ਤੋਂ ਨਾਨਕ ਅੰ

संत सूर्य मोह।

ਆਪਣ ਵੀਰਿਆ ਵੇਖ ਖਾ ਪੰਡਿਤ।

ਇੱਥੇ ਖੱਪ ਮੈਂ ਬੈਠਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਈ ਇੱਥੇ ਅੰਗੂਰ ਤੋਂ ਸ਼ਰਮਾ ਇੱਥੇ ਦਾਸ ਤਰੀਕਾ ਬੰਦ ਖਲਾਸੀ ਭਾਣਿਆ ਹੋਰ ਆਸ ਨਾ

Thank you.

ਆਠ ਪਹਿਰ ਧਿਆਈਏ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ, ਗੋੜੀ ਮਹੱਲਾ ਪੰਜਵਾ, ਸਾਧ ਭਈ ਗੁਰੂ ਗੋਬਿੰਦ ਪਾਈ, ਤਾਪ ਪਾਪ ਬਿਨਸਹਿ ਮੇਰੇ ਭਾਈ, ਰਹਾਓ ਰਾਮ ਨਾਮ ਨਿਦਰਸ਼ਨ ਬਖਾਨ, ਇਨਸੇ ਰੋਗ ਪੈ ਕਲਿਆਣ।

ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੇ ਸੁਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੌੜੀ ਮਹਲਾ ਪੰਜਵਾ ਤਨ ਉਹ ਮਸਤਕ ਤਨ ਤੇਰੇ ਨੇਤ ਤਨ ਉਹ ਭਗਤ ਜਿਨ

ਲੋੜੀ ਮਹੱਲਾ ਪੰਜਵਾ ਤੂੰ ਹੈ ਮਸਲ ਤੂੰ ਹੈ ਨਾਲ ਤੂੰ ਹੈ ਰੱਖ ਹੈ ਸਾਰ ਸੰਭਾਲ ਐਸਾ ਰਾਮ ਦੀਨ ਅੰਦਰੀ ਦਾ ਸੁਹਾਈ ਦਾਸ ਕੀ ਪਿਆਜ ਰੱਖੇ ਮੇਰੇ ਭਾਈ ਰਹਾਓ ਆਗੇ ਆਪ ਇਹੋ ਥਾਨ ਵਸ ਜਾ ਕੇ ਆਠ ਪੈਰ ਮਨ ਹਰ ਕੋ ਜਾਪੈ

ਕਹਿ ਸਭ ਚਿੰਤਾ ਹਰਸ਼ੁ ਸੂਰਜ ਰਚੇ ਜਿਸ ਸਾਧਕਾ ਮੰਤਾ ਹਰ ਸੰਗ ਰਾਤੇ ਜਮਕੀ ਨਹੀਂ ਤ੍ਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਧੂਪ ਨਾ ਲਾਗੈ ਹਰ ਸੰਗ ਰਾਤਾ ਅੰਦਨ ਜਾਗੈ ਹਰ ਸੰਗ ਰਾਤਾ ਸਹਿਜ ਘਰ ਵਸੈ ਹਰ ਸੰਗ ਰਾਤੇ ਭ੍ਰਮ ਪਉ ਨਸੈ ਹਰ ਸੰਗ ਰਾਤੇ ਮਤਿ ਉਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹ ਨਾਨਕ ਤਿਨ ਕਹ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਤ ਨਾਹੀ ਗੋੜੀ ਮਹੱਲਾ ਪੰਜਵਾ ਉਦਮ ਕਰਤ ਸੀਤਲ ਮਨ ਪੈ ਮਾਰਗ ਚਲਤ ਸਗਲ ਦੁਖ ਗਏ ਨਾਮ ਜਪਤ ਮਨ ਪਏ ਆਨੰਦ ਰਸ ਗਾਏ ਗੁਣ ਪਰਮਾਨੰਦ ਹੀਮ ਪਿਆ ਕੁਚਲ ਘਰ ਆਏ ਭੇਟ ਸਾਧ ਸੰਗ ਗਈ ਬੁਲਾਏ ਰਹਾਓ ਜੇ ਸਿਰ ਪੁਨੀਤ ਪੇਕ ਦਹੀ ਦਰਸ ਤਨ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਟਹਿਲ ਸਫਲ ਇਹ ਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨ ਕੀ ਕੀਨੀ ਆਪ ਸਹਾਏ ਸੁਖ ਪਾਇਆ ਲਗ ਦਸ ਪਾਏ ਆਪ ਗਿਆ ਤਾਂ ਆਪਹਿ ਪਏ ਕਿਰਪਾ ਨਿਦਾਨ ਕੀ ਸਰਣੀ ਪਏ ਜੋ ਚਾਹਤ ਸੋਈ ਜਬ ਪਾਇਆ ਤਬ ਢੂੰਡਣ ਕਹਾ ਕੋ ਜਾਇਆ ਅਸਰ ਪੈ ਬਸੇ ਸੁਖ ਆਸਨ ਪ੍ਰਸਾਦ ਨਾਨਕ ਸੁਖ ਬਾਸਨ ਗੌੜੀ ਮਹੱਲਾ ਪੰਜਵਾ ਕੋਟ ਮਜਨ ਕੀਨੋ ਇਸ਼ਨਾਨ ਲਾਖ ਅਰਬ ਖਰਬ ਦੀਨੋ ਦਾਨ ਜਾਮਨ ਬਸਿਓ ਹਰ ਕੋ ਨਾਮ ਸਗਲ ਪਵਿੱਤ ਗੁਣ ਗਾਏ ਗੋਪਾਲ ਪਾਪ ਮਿਟ ਹੈ ਸਾਧੂ ਸਰਣ ਦਇਆਲ ਰਾਓ ਬਹੁਤ ਉਰਦ ਤਬ ਸਾਧਨ ਸਾਧੇ ਅਨਕ ਲਾਭ ਮਨੋਰਥ ਲਾਧੇ ਹਰ ਹਰ ਨਾਮ ਰਤਨ ਆਰਾਧੇ ਸਿਮ੍ਰਿਤ ਸਾਸਤ ਬੇਦ ਬਖਾਨੇ ਯੋਗ ਗਿਆਨ ਸਿੱਧ ਸੁਖ ਮਜਾਨੇ ਨਾਮ ਜਪਤ ਪ੍ਰਭ ਸੋ ਮਨ ਮਾਨੇ ਅਗਾਧ ਬੋਧ ਹਰ ਅਗਮ ਅਪਾਰੇ ਨਾਮ ਜਪਤ ਨਾਮ ਰਿਧੀ ਵਿਚਾਰੇ ਨਾਨਕੋ ਪ੍ਰਭ ਕਿਰਪਾ ਧਾਰੇ ਗੌੜੀ ਮਹੱਲਾ ਪੰਜਵਾ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਗੁਰ ਹਿਰਦੇ ਬਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਅਰਾਧ ਮੇਰਾ ਮਨ ਧੀਰਾ ਰਹਾਓ ਅੰਦਨ ਜਪੋ ਗੁਰੂ ਗੁਰਨਾਮ ਤਾਤੇ ਸਿੱਧ ਪੈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਪਏ ਜਨਮ ਜਨਮ ਕੇ ਕਿਲਬਖ ਗਏ ਕਹ ਨਾਨਕ ਕਹਾ ਪੈ ਭਾਈ ਆਪਣੇ ਸੇਵਕੀ ਆਪ ਪੈਜ ਰਖਾਈ ਗੋੜੀ ਮਹੱਲਾ ਪੰਜਵਾ ਆਪਣੇ ਸੇਵਕੋ ਆਪ ਸਹਾਈ ਨਿਤ ਪ੍ਰਤ ਪਾਰੇ ਪਾਪ ਜੈਸੇ ਮਾਈ ਪ੍ਰਭ ਕੀ ਸ਼ਰਨ ਉਭਰੇ ਸਭ ਕੋਏ ਕਰਨ ਕਰਾਵਣ ਪੂਰਨ ਸੱਚ ਸੋਏ ਰਹਾਓ ਆਪ ਮਨ ਵਸਿਆ ਕਰਨੇ ਹਾਰਾ ਪੈ ਬਿਨਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਕਿਲ ਬਖਲਾਥੇ ਕਹਿਣ ਨ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਨਾਈ ਰਾਗ ਗੌੜੀ ਚੇਤੀ ਮਹੱਲਾ ਪੰਜਵਾਂ ਦੋ ਪਦੇ ਏਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕੋ ਬਲ ਪੂਰਨ ਭਾਈ ਤਾਦੀ ਬ੍ਰਿਥਾ ਨ ਬਾਪੈ ਕਾਈ ਰਾਓ ਜੋ ਜੋ ਚਿਤਵੈ ਦਾਸ ਹਰਮਾਈ ਸੋ ਸੋ ਕਰਤਾ ਆਪ ਕਰਾਈ ਨਿੰਦ ਕੀ ਪ੍ਰਭ ਪਤ ਗਵਾਈ ਨਾਨਕ ਹਰ ਗੁਣ ਨਿਰਭਉ ਗਾਈ ਗੌੜੀ ਮਹੱਲਾ ਪੰਜਵਾਂ ਭਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹੋ ਅੰਗੁਰੀਆ ਰਹਾਓ ਰਵਨਾ ਸੁਰਸ ਨੈਣ ਸੁੰਦਰ ਨਹੀਂ ਆਰਤ ਦੁਆਰ ਰਕਤ ਪੰਗੁਰੀਆ ਦੀਨਾ ਨਾਥ ਅਨਾਥ ਕਰੁਣਾ ਮੈਂ
साजन मीत पिता महतरिया चरण कवल हृदय गह नानक ऐ सागर संत पार उतरिया।

ਐਸੋ ਪਰਚੋ ਪਾਇਓ, ਕਰੀ ਕਿਰਪਾ ਦਇਆਲ ਬੀਠ ਲੈ, ਸਤਿਗੁਰ ਮੋਛੇ ਬਤਾਇਓ ਰਹਾਓ। ਜਤ ਕਤ ਦੇਖੋ ਤਤ ਤਤ ਮੂੰ ਤੂੰ ਹੀ, ਮੋਹ ਇਹੋ ਵਿਸ਼ਵਾਸ ਹੋਏ ਆਇਓ। ਕਹਿ ਪੇ ਕਰੋ ਅਰਦਾਸ ਬੇਨਤੀ, ਜੋ ਸੁਣਸੋ ਹੈ ਰਗੁਰਾਇਓ। ਲਇਓ ਸਹਿਸਾ ਬੰਧਨ ਗੁਰ ਤੋਰੇ, ਤਾਂ ਸਦਾ ਸਹਿਜ ਸੁਖ ਪਾਇਓ। ਹੋਣਾ ਸਾ ਸੋਈ ਪੁਨ ਹੋਸੀ, ਸੁਖ ਸੁਖ ਕਹਾ ਦਿਖਾਇਓ। ਖੰਡ ਬ੍ਰਹਿਮੰਡ ਕਾ ਏਕੋ ਠਾਣਾ, ਗੁਰ ਪਰਦਾ ਖੋਲ ਦਿਖਾਇਓ। ਨੌਂਡ ਨਾਮ ਨਿਧਾਨ ਇੱਕ ਠਾਈ, ਸੋ ਬਾਹਰ ਕੈਠੇ ਜਾਇਓ। ਇੱਕ ਹੈ ਕਨਕ ਅਨਕ ਪਾਤ ਸਾਜੀ, ਬਹੁ ਪ੍ਰਕਾਰ ਰਚਾਇਓ। ਕਹੋ ਨਾਨਕ ਪਰਮ ਗੁਰ ਖੋਈ ਹੈ, ਤਿਵ ਤਤ ਤਤੇ ਤਤ ਮਿਲਾਇਓ।

ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਕੀਹਾ ਖਾਟ ਚਲੋ ਹਰ ਲਾ ਆਗੇ ਬਸਨ ਸੁਹੇਲਾ ਇਹੋ ਸੰਸਾਰ ਬਿਕਾਰ ਸਹਸੇ ਮਹਿ ਤੇਰੇ ਹੋ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਏ ਹਰ ਰਸ ਅਕਥ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਪਿਆਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜਕਰ ਮਹਿਲ ਪਾਓ ਸੁਖ ਸਹਿਜੇ ਬੋਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮਾਗੈ ਮੂਲ ਕੋ ਕਰ ਸੰਤਨ ਕੀ ਧੂਰੇ ਗੌੜੀ ਮਹਲਾ ਪੰਜਵਾ ਰਾਜ ਪਿਤਾ ਪਬ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਓ ਪੰਜ ਬਿਖਾਦੀ ਇੱਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੇ ਅਰ ਬਹੁਤ ਸੰਸਾਵ ਹੈ ਆਇਓ ਸ਼ਰਨ ਸੁਹਾਰੇ ਕਰ ਕਰ ਹਾਰੇ ਅਨਕ ਬਹੁ ਭਾਤੀ ਛੋਟੇ ਕਸੂ ਨਾਹੀ ਏਕ ਬਾਤ ਸੁਣ ਤਾਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਧੀਰਜ ਪਾਇਆ ਸੰਤੀ ਮਤ ਦਿਓ ਮੋਹੇ ਨਿਰਭਉ ਗੁਰ ਕਾ ਸਬਦ ਕਮਾਇਆ ਜੀਤ ਲਏ ਕੋਈ ਮਹਾਬਿਖਾਦੀ ਸਹਿਜ ਸੁਹੇਲੀ ਬਾਣੀ ਕੋ ਨਾਨ ਮਨ ਪਾਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਗੌੜੀ ਮਹੱਲਾ ਪੰਜਵਾ ਉਹ ਅਬਨਾਸੀ ਰਾਇਆ ਨਿਰਭਉ ਸੰਗ ਸਮਾਰੇ ਵਾਸਤੇ ਇਹ ਡਰਨ ਕਹਾ ਤੇ ਆਇਆ ਰਹਾਓ ਇੱਕ ਮਹਿਲ ਤੂੰ ਹੋਹੇ ਅਫਾਰੋ ਇੱਕ ਮਹਿਲ ਨਿਮਾਨੋ ਇੱਕ ਮਹਿਲ ਤੂੰ ਆਪੇ ਆਪੇ ਇੱਕ ਮਹਿਲ ਗਰੀਬਾਨੋ ਇੱਕ ਮਹਿਲ ਤੂੰ ਪੰਡਿਤ ਬਗਤਾ ਇੱਕ ਮਹਿਲ ਖਲ ਹੋਤਾ ਇੱਕ ਮਹਿਲ ਤੂੰ ਸਭ ਕੀ ਗ੍ਰਹਜ ਇੱਕ ਮਹਿਲ ਕਸ਼ੂ ਨਾ ਲੇਤਾ ਕਾਟ ਕੀ ਪੁਤੀ ਕਹਾ ਕਰੇ ਬਪਰੀ ਕਿਲਾਵਣ ਹਾਰੋ ਜਾਣੈ ਜੈਸਾ ਭੇਕ ਕਰਾਵੇ ਬਾਜੀਗਰ ਉਹ ਐਸੋ ਹੀ ਸਾਜ ਜਾਣੈ ਅਨਕ ਕੋਠਰੀ ਬਹੁਤ ਪਾਤ ਕਰੀਆ ਆਪ ਹੁਆ ਰਖਵਾਰਾ ਜੈਸੇ ਮਹਿਲ ਰਾਖੇ ਤੈਸੇ ਰਹਿਣਾ ਕਿਆ ਇਹੋ ਕਰੇ ਵਿਚਾਰਾ ਜਿਨ ਕਿਆ ਸੋਈ ਜਾਣੈ ਜਿਨ ਇਹ ਸਭ ਵਿਤ ਸਾਜੀ ਕਹੋ ਨਾਨਕ ਅਪਰਾਪਰ ਸਵਾਮੀ ਕੀਮਤ ਆਪਣੀ ਕਾਜੀ ਗੌੜੀ ਮਹਲਾ ਪੰਜਵਾ ਛੋੜ ਛੋੜ ਰੇ ਬਿਕਿਆ ਕੇ ਰਸੂਆ ਉਰਜ ਰਹੋ ਰੇ ਬਾਵਰ ਗਾਵਰ ਜੋ ਕਿਰਖੇ ਹਰਿਆਓ ਪਸੂਆ ਰਹਾਓ ਜੋ ਜਾਣੇ ਤੂੰ ਆਪਣੇ ਕਾਜ ਹੈ ਜੋ ਜਗ ਸੰਗ ਨਾ ਚਾਲੇ ਤੇਰੇ ਸਸੂਆ ਨਾਗੋ ਆਇਓ ਨਾਗ ਸੁਦਾਸੀ ਫਿਰ ਫਿਰ ਅਰ ਕਾਲ ਗ੍ਰਸੂਆ ਪੇਕ ਪੇਕ ਰੇ ਕੁਸੰਭ ਕੀ ਲੀਲਾ ਰਾਚ ਮਾਜ ਤੈਨੂੰ ਲੋ ਹਸੂਆ ਚੀਜਤ ਡੋਰ ਦਿਨ ਅਰ ਰਹਿਣੀ ਜੀਆ ਕੁਛ ਕਾਜ ਨਾ ਤੈਨੂੰ ਕਛੂਆ ਕਰਤ ਕਰਤ ਵੀ ਬਿਰਧਾਨੋ ਹਾਰੇ ਉਸੇ ਤਨ ਖਿਨਸੂਆ ਕਿਉਂ ਮੋਹਿਓ ਉਨ ਮੋਹਣੀ ਬਾਲਾ ਉਸੇ ਘਟੇ ਨਾ ਰੁਚ ਚਸੂਆ ਜਗ ਐਸਾ ਮੋਹੇ ਗੁਰੇ ਦਿਖਾਇਓ ਤੋ ਸਨ ਪੁਰ ਸਾਜ ਗਰਬਸੂਆ ਮਾਰਗ ਪ੍ਰਭ ਕੋ ਸੰਤ ਬਸਾਇਓ ਜਿਹੜੀ ਨਾਨਕ ਦਾਸ ਭਗਤ ਹਰਿ ਯਸੂਆ ਗੌੜੀ ਮਹਲਾ ਪੰਜਵਾ ਸੁਦਿਨ ਕਵਨ ਹਮਾਰਾ ਮੇਰੇ ਪ੍ਰੀਤੋਂ ਪ੍ਰਾਣ ਅਧਾਰਾ ਰਹਾਓ ਅੰਤਰ ਕੀ ਬਿਦ ਤੁਮ ਹੀ ਜਾਣੀ ਤੁਮ ਹੀ ਸਜਨ ਸੁਹੇਲੇ ਸਰ ਸੁਖਾ ਮੈਂ ਤੁਝਤੇ ਪਾਇਓ ਮੇਰੇ ਠਾਕੁਰ ਅਗੈ ਅਸੋਲੇ ਪਰ ਨ ਸਾਕੋ ਤੁਮਰੇ ਰੰਗਾ ਮੁੰਡਦਾਨ ਸੁਖਦਾ ਦੇ ਅਗਮ ਅਗੋਚਰ ਪ੍ਰਭ ਸਮਨਾਸੀ ਪੂਰੇ

ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਹਰ ਕਬਹੁ ਨਾ ਮਨੁ ਬਿਸਾਰੇ, ਕੀਹਾ ਉਹਾ ਸਰਬ ਸੁਖ ਦਾਤਾ, ਘਟ ਸਗਲ ਘਟਾ ਪ੍ਰਤ ਪਾਰੇ ਰਹਾਉ। ਮਹਾਂ ਕਸ਼ਟ ਕਾਟੇ ਖਿਨ ਭਿੱਤਰ ਰਸਨਾ ਨਾਮ ਚਿਤਾਰੇ, ਸੀਤਲ ਸ਼ਾਂਤ ਸੁਖ ਹਰ ਚਰਨੀ ਸੀਤਲ ਸ਼ਾਂਤ ਸੁਖ ਹਰ ਸਰਣੀ, ਜਲਤੀ ਅਗਨ ਨਿਵਾਰੇ। ਗਰਭ ਕੁੰਡ ਨਰਕ ਤੇ ਰਾਖੈ, ਭਵ ਜਲ ਪਾਰ ਉਤਾਰੇ। ਚਰਨ ਕਮਲ ਅਰਾਧਤ ਮਨ ਮਹਿ, ਜਮ ਕੀ ਤ੍ਰਾਸ ਵਿਦਾਰੇ। ਪੂਰਨ ਪਾਰ ਬ੍ਰਹਮ ਪਰਮੇਸ਼ਰ, ਊਚਾ ਅਗਮ ਅਪਾਰੇ। ਗੁਣ ਗਾਵਤ ਧਿਆਵਤ ਸੁਖ ਸਾਗਰ, ਜੂਵੈ ਜਨਮ ਨਾਰੇ। ਕਾਮ ਕ੍ਰੋਧ ਲੋਭ ਮੋਹ ਮਨ ਲੀਨੋ, ਨਿਰਗੁਣ ਕੈ ਦਾਤਾਰੇ। ਹਰਿ ਕਿਰਪਾ ਆਪਣੋ ਨਾਮ ਦੀਜੈ, ਨਾਨਕ ਸਦ ਬਲਿਆਰੇ। ਰਾਗ ਗੌੜੀ ਚੇਤੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੁਖ ਨਾਹੀ ਰਿਹਾ ਭਗਤ ਬਿਨਾ, ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਨਾ।

ਕੈਵਰ ਰਾਜ ਪਰੰਗ ਤਿਆਗ ਚੱਲਿਓ ਹੈ ਮੂੜ ਨੰਗ ਚੋਆ ਚੰਦਨ ਦੇਹ ਫੂਲਿਆ ਸੋ ਤਨ ਧਰ ਸੰਗ ਰੂਲਿਆ ਮੋਹੇ ਮੋਹਿਆ ਜਾਨੇ ਦੂਰ ਹੈ ਕਹੋ ਨਾਨਕ ਸਦਾ ਦੂਰ ਹੈ ਗੌੜੀ ਮਹੱਲਾ ਪੰਜਵਾਂ ਮਨ ਤਰ ਤਰ ਪੈ ਹਰ ਨਾਮ ਨੂੰ ਸਾਗਰ ਲਹਿਰ ਸੰਸਾਰ ਸੰਸਾਰ ਗੁਰ ਬਹੁਤ ਪਾਰ ਗ੍ਰਾਮ ਨੂੰ ਰਹਾਓ ਕਾਲ ਕਾਲਕ ਅੰਧਿਆਰੀਆ ਗੁਰ ਗਿਆਨ ਦੀਪਕ ਉਜਿਆਰੀਆ ਬਿਖ ਬਿਖਿਆ ਪਸਰੀ ਅਤਕ ਨੀ ਉਭਰੇ ਜਪ ਜਪ ਹਰ ਗੁਣੀ ਮਤ ਮਾਰੋ ਮਾਇਆ ਸੋਇਆ ਗੁਰ ਭੇਟਤ ਭ੍ਰਮ ਪਉ ਹੋਇਆ ਕਹੋ ਨਾਨਕ ਏਕ ਧਿਆਇਆ ਘਟ ਘਟ ਨਦਰੀ ਆਇਆ ਗੌੜੀ ਮਹੱਲਾ ਪੰਜਵਾਂ ਦੀਬਾਨ ਮਾਰੋ ਤੂੰ ਹੀ ਏਕ ਸੇਵਾ ਥਾਰੀ ਗੁਰ ਟੇਕ ਰਹਾਓ ਅਨਕ ਜੁਗਤ ਨਹੀਂ ਪਾਇਆ ਗੁਰ ਚਾਕਰ ਲੈ ਆਇਆ ਮਾਰੇ ਪੰਚ ਵਿਖਾਦਿਆ ਗੁਰ ਕਿਰਪਾ ਤੇ ਦਲ ਸਾਧਿਆ

ਭਲੇ ਨਾਨਕ ਤਿੰਨ ਮੁਖ ਉਜਲੇ ਗੌੜੀ ਮਹੱਲਾ ਪੰਜਵਾ ਜੀਏ ਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵ ਨੂੰ ਤਿੰਨ ਮਹਿ ਭਉ ਹੈ ਜਾਮ ਕਾ ਰਹਾਉ ਅਵਰ ਜਤ ਨਹੀਂ ਪਾਈਏ ਵੱਡੇ ਭਾਗ ਹਰ ਧਿਆਈਏ ਲਾਖ ਹਿਕਮਤੀ ਜਾਣੀਏ ਆਗੇ ਤੇ ਨਹੀਂ ਮਾਨੀਏ ਅਹਿੰਗ ਬੁੱਧ ਕਰਮ ਕਮਾਵ ਨੇ ਗ੍ਰਹਿ ਬਾਲੂ ਨੀਰ ਬਹਾਵ ਨੇ ਪ੍ਰਭ ਕਿਰਪਾਲ ਕਿਰਪਾ ਕਰੇ ਨਾਨਕ ਨਾਮ ਸਾਧੂ ਸੰਗ ਮਿਲੇ ਗੌੜੀ ਮਹੱਲਾ ਪੰਜਵਾ ਵਾਰ ਨੇ ਬਲਿਹਾਰ ਨੇ ਲੱਖ ਬਰੀਆਂ ਨਾਮੋ ਨਾਮ ਸਾਹਿਬ ਕੋ ਪ੍ਰਾਨ ਅਦਰੀਆ ਰਹੋ।

ਐ ਕੋ ਨਾਨਕ ਤਿੰਨ ਸੰਗ ਦੁੱਖ ਨਸੈ ਗੌੜੀ ਮਹੱਲਾ ਪੰਜਵਾਂ ਗਰਭ ਵੱਡੋ ਮੂਲ ਇਤਨੋ ਰਹਿ ਨਹੀਂ ਗੋ ਕਿਤਨੋ ਰਹੋ ਬੇਵਰਜਤ ਬੇਦ ਸੰਤ ਨਾ ਉਆਹੂ ਸਿਓ ਰੇ ਹਿਤਨੋ ਆਰ ਜੁਆਰ ਜੁਆ ਬਿਦੇ ਇੰਦਰੀ ਵਸ ਲੈ ਜਿਤਨੋ ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗ ਰਿਤਨੋ ਨਾਨਕ ਉਦਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨੋ ਗੌੜੀ ਮਹੱਲਾ ਪੰਜਵਾਂ ਮੋਏ ਦਾਸ ਰੋ ਠਾਕਰ ਕੋ ਪ੍ਰਧਾਨ ਪ੍ਰਗਭ ਕਾ ਕਾਨਾ ਰਹਾਉ ਐਸੋ ਐਰੇ ਖਸਮ ਮਾਰਾ ਕਿਨ ਮੈਂ ਸਾਜ ਸੁਵਾਰਨ ਹਾਰਾ ਕਾਮ ਕਰੀਜੇ ਠਾਕਰ ਭਾਵਾ ਗੀਤ ਚਰਿੱਤ ਪ੍ਰਭ ਕੇ ਗੁਣ ਗਾਵਾ ਸਰਨ ਪ੍ਰਿਓ ਠਾਕਰ ਵਾ ਜੀਰਾ ਤਿਨਾ ਦੇਖ ਮੇਰਾ ਮਨ ਤੀਰਾ ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੀ ਲਾਗਾ ਕਾਰਾ ਗੌੜੀ ਮਹੱਲਾ ਪੰਜਵਾਂ ਹੈ ਕੋਈ ਐਸਾ ਹੋਮੇ ਤੁਰੇ ਇਸ ਮਿੱਟੀ ਤੇ ਇਹੋ ਮਨ ਹੋ ਰਹਿ ਰਹਾਉ ਅਗਿਆਨੀ ਮਨੁੱਖ ਭਇਆ ਜੋ ਨਾਹੀ ਸੋ ਲੋਰੇ ਰਹਿਣ ਅੰਧਾਰੀ ਕਾਰੀਆਂ ਕਵਨ ਜੁਗਤ ਜਿਤ ਭੋਰੈ ਭ੍ਰਮ ਤੋ ਹਾਰਿਆ ਅਨਕ ਬਿਧੀ ਕਰ ਤੁਰੈ ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਨਿਧ ਮੋਰੈ ਗੌੜੀ ਮਹੱਲਾ ਪੰਜਵਾਂ ਚਿਤਾਮਣ ਕਰੁਣਾਮਯ ਰਹੋ ਦੀਨ ਦਿਆਲ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਭਏ ਅਕਾਲ ਪੁਰਖ ਅਗਾਧ ਬੋਧ ਸੁਨਤ ਜਸੋ ਕੋਟ ਅਗ ਕਹੇ ਕਿਰਪਾ ਨਿਧ ਪ੍ਰਭ ਮਿਆ ਧਾਰ ਨਾਨਕ ਹਰ ਹਰ ਨਾਮ ਲੈ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਸਰਣ ਪ੍ਰਭੂ ਸੁਖ ਪਾਏ ਜਾ ਦਿਨ ਬਿਸਰੇ ਪ੍ਰਾਣ ਸੁਖ ਦਾਤਾ ਸੋ ਦਿਨ ਜਾਤ ਅਜਾਏ ਰਹਾਓ ਏਕ ਰਹਿਣ ਕੇ ਪਾਉਣ ਤੁਮ ਆਏ ਪੌ ਜੁਗ ਆਸ ਬੁਧਾਏ ਰਹਿ ਮੰਦਰ ਸੰਪੇ ਜੋ ਦਿਸੈ ਜੋ ਤਰਵਰ ਕੀ ਸਾਏ ਤਨ ਮੇਰਾ ਸੰਪੇ ਸਭ ਮੇਰੀ ਬਾਗ ਮਿਲਕ ਸਭ ਜਾਏ ਦੇਵਨਹਾਰਾ ਬਰਤ ਸਿਰਿਓ ਦੇਵਨਹਾਰਾ ਬਿਸਰਿਓ ਠਾਕੁਰ ਖਿਨ ਮੈਂ ਹੋਤ ਪੁਰਾਏ ਪਹਿਰੇ ਬਾਗਾ ਕਰ ਇਸ ਨਾਨਾ ਚੋਆ ਚੰਦਨ ਲਾਏ ਨਿਰਭਉ ਨਿਰੰਕਾਰ ਨਹੀਂ ਚੀਨਿਆ ਜੋ ਹਸਤੀ ਨਾ ਵਾਏ ਜੋ ਹੋਏ ਕਿਰਪਾਲਤਾ ਸਤਿਗੁਰ ਮੇਲੈ ਸਭ ਸੁਖ ਹਰ ਕੇ ਨਾਏ ਮੁਕਤ ਪਿਆ ਬੰਧਨ ਗੁਰ ਕੋ ਲੈ ਜਾ ਨਾਨਕ ਹਰ ਗੁਣ ਗਾਏ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਗੁਰ ਸਦ ਕਰੀਏ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕੋ ਬਿਲ ਹਰੀਐ ਰਾਉ ਜੇਤੇ ਸਾਸ ਗ੍ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਏ ਜੋ ਹੋਏ ਦਿਆਲ ਸਤਿਗੁਰ ਆਪਣਾ ਤਾ ਇਹ ਮਤ ਬੁੱਧ ਪਾਈਏ ਮੇਰੇ ਮਨ ਨਾਮ ਲੈ ਜਮ ਬੰਧ ਤੇ ਛੂਟੇ ਸਰਬ ਸੁਖਾ ਸੁਖ ਪਾਈਏ ਸੇਵ ਸਵਾਮੀ ਸਤਿਗੁਰ ਦਾਤਾ ਮਨ ਬੰਛਤ ਫਲ ਪਾਈਐ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੀ ਚਾਲੈ ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈਏ ਪਾਲੇ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨਸੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ ਰਾ ਗੌੜੀ ਮਹੱਲਾ ਪੰਜਵਾਂ

ਪ੍ਰਸਾਦ ਪਾਇਓ ਬਾਲ ਬੁੱਧ ਸੁਕਰੇ ਹਰਕ ਸੋਗ ਹਾਨ ਮਿਰਤ ਦੁੱਖ ਸੁਖ ਚਿੱਤ ਸੰਸਰ ਗੁਰ ਮਿਲੇ ਰਹਾਓ ਜੋ ਲੋ ਹੋ ਪਿਛ ਸੋਚੋ ਚਿਤਵੋ ਤੋਲੋ ਦੁੱਖਨ ਪਰੇ ਜੋ ਕਿਰਪਾਲ ਗੁਰਪੁਰਾ ਭੇਟਿਆ ਤੋ ਆਨੰਦ ਸਹਿਜੇ ਜੇਤੀ ਸਿਆਣਪ

ਕਲੋ ਬਿਕ ਘੇਰੇ ਮਨ ਤਨ ਬੁਧਾਰ ਪੀ ਠਾਕੁਰ ਕੋ ਤਬ ਹਮ ਸਹਿਜ ਸੋਏ ਜੋ ਲੋ ਕੋਟ ਉਠਾਈ ਚੱਲਿਓ ਤੋ ਲੋ ਡਾਨ ਪਰੇ ਓਟ ਡਾਰ ਗੁਰਪੂਰਾ ਮਿਲਿਆ ਤੋ ਨਾ

ਕਾਰਨ ਕਿਨੋ ਮਨ ਬੁਰੋ ਨਾ ਲਾਗਿਓ। ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ। ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਣਾਗਿਓ। ਨਾਮ ਰੰਗ ਸਹਿਜ ਰਸ ਮਾਣੇ ਫਿਰ ਦੁੱਖ ਨਾ ਲਾਗਿਓ। ਗੌੜੀ ਮਾਲਾ ਮਹੱਲਾ ਪੰਜਵਾ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਤੀਆ ਸਤਿਗੁਰ ਸ਼ਬਦ ਸਮਾ

ਜਗ ਸਾਰੀ ਤ੍ਰਿਪਦ ਗਾਏ ਰਹੇ ਰਿਦ ਅੰਤਰ ਡੋਲਨ ਤੇ ਅਬ ਚੁੱਕੇ ਅਖੁੱਟ ਖਜ਼ਾਨਾ ਸਤਿਗੁਰ ਦੀਆ ਤੋਟ ਨਹੀਂ ਰੇ ਮੁੱਕੇ ਅਚਰਜ ਇੱਕ ਸੁਨੋ ਰੇ ਭਾਈ ਗੁਰ ਐਸੀ ਬੂਝ ਬਜਾਈ ਲਾਏ ਪਰਦਾ ਟਾਕਰ ਜੋ ਭੇਟਿਓ ਤੋ ਬਿਸਰੀ ਤਾਤ ਪਰਾਈ।

ਨਾਨਕ ਜਨ ਕੀ ਧੂਰਾ ਗੌੜੀ ਮਹੱਲਾ ਗੌੜੀ ਮਾਲਾ ਮਹੱਲਾ ਪੰਜਵਾਂ ਮੋਕੋ ਏ ਬਿੱਧ ਕੋ ਸਮਝਾਵੇ ਕਰਤਾ ਕੋਈ ਜਨਾਵੈ ਰਹਾਉ ਅਣਜਾਣ ਕਿਚ ਇਨੇ ਕਮਾਨੋ ਜਪ ਤਪ ਕਛੂ ਨਾ ਸਾਦਾ ਦੈ ਦਿਸ ਲੈ ਇਹੋ ਮਨ ਦੋਹਰਾਇਓ ਕਵਨ ਕਰਮ ਕਰਬਾਦਾ।

ਪੂਰੇ ਗੁਰ ਤੇ ਇਹ ਮਤ ਪਾਏ। ਕਥਨੀ ਕਥੋ ਨਾ ਆਵੇ ਔਰ ਗੁਰ ਪੂਛ ਦੇ ਕਿਆ ਨਾਹੀ ਦਰ ਹੋਰ ਦੁੱਖ ਸੁੱਖ ਭਾਣੇ।

ਨਾਨਕ ਰਾਮ ਭਗਤ ਸੁਖ ਪਾਵੇ। ਗੌੜੀ ਮਹੱਲਾ ਪਹਿਲਾ, ਪ੍ਰਥਮੇ ਬ੍ਰਹਮਾ ਕਾਲੇ ਘਰ ਆਇਆ, ਬ੍ਰਹਮ ਕਮਲ ਪੈ ਆਲਣਾ ਪਾਇਆ, ਆਗਿਆ ਨਹੀਂ ਲੀਨੀ ਭਰਮ ਭੁਲਾਇਆ, ਜੋ ਉਪਜੈ ਸੋ ਕਾਲ ਸੰਘਾਰਿਆ।

ਸੱਚਾ ਸੱਚ ਸੋਈ, ਜਿਨ ਕਰ ਸਾਜੀ ਤਿਨਹੇ ਸਭ ਗੋਈ, ਉਹ ਗੁਰਮੁਖ ਜਾਪੈ ਤਾਂ ਪਤ ਹੋਈ। ਕਾਜੀ ਸੇਖ ਭੇਖ ਫਕੀਰਾ, ਵੱਡੇ ਕੁਹਾਵੇ ਹਉਮੈ ਤਨ ਪੀਰਾ, ਕਾਲ ਨਾ ਛੋਡੇ ਬਿਨ ਸਤਿਗੁਰ ਕੀ ਧੀਰਾ।

0: ਕਿਸਾਨਾਂ ਮੁਣ ਖੇਤੇ ਖੇਤੇ ਰੱਖਣ ਚੁਣ
1: ਖੇਤੀਆਂ
0: ਖੇਤੀਆਂ ਨਾਨਕ ਅੰਤ।

0: pala pala pala aga sanga ora ora pala
1: ke sehni swat.

सोदर तेरा सो करके यित में।

0: ਕਿਸਾਨਾਂ ਮੁਣ ਖੇਤੇ ਕਿਤੇ ਰੱਖਣ ਤੋਂ ਹੁੰਦਾ
1: ਖੇਤੀਆਂ ਪਾਣੀ ਖੇਤੀਆਂ ਪਾਣੀ ਖੇਤੇ ਪਾਸ ਰਹਿੰਦਾ
0: ਖੇਤੀਆਂ ਸੁੱਤੀ ਨਾਨਕ ਅੰਤ